ਮਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ।

ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀ ਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭ ਨੀ ਤਿਆਇਆ ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ

ਕਹੂੰ ਸਿਮਟ ਭਇਓ ਸ਼ੰਕਰ ਇਕੱਠਾ, ਸਿਗਰੀ ਸ੍ਰਿਸ਼ਟ ਦਿਖਾਈ ਅਚੰਭਵ, ਆਦਿ ਜੁਗਾਦਿ ਸਰੂਪ ਸੁਜੰਭਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਸਿੱਖ ਸੰਘਰੋ।

ਕਰੋ ਸਤਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਨਿਤ ਰੱਖ ਉਰ ਧਾਰੋ ਤਵ ਸੰਸਾਰ ਚਰਨ ਲਗ ਧਰੀਐ ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੀ ਸਾਧ ਸੰਗਤ ਜੀ, ਉਹ ਅੱਜ ਦੇ ਦਿਨ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ, ਜੋ ਕਿ ਸਭ ਨੂੰ ਪਤਾ ਹੈ ਮੌਜੂਦਾ ਸੰਘਰਸ਼ ਦੇ ਸ਼ਹੀਦ, 31 ਅਕਤੂਬਰ ਨੂੰ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਸਿੱਖ ਪੰਥ ਵਾਸਤੇ, ਕੌਮ ਵਾਸਤੇ ਜਿਹੜਾ ਜ਼ੁਲਮ ਹੋ ਰਿਹਾ ਸੀ, ਉਹ ਜ਼ੁਲਮ ਨੂੰ ਨਾ ਸਹਾਰਦਿਆਂ ਹੋਇਆਂ ਅਨੇਕਾਂ ਬਜ਼ੁਰਗਾਂ, ਬੀਬੀਆਂ, ਬੱਚਿਆਂ ਦਾ ਕਾਤਲ, ਜੋ ਜਿਹਦਾ ਤੁੰਬਾ ਤੁੰਬਾ ਕਰਕੇ ਉਹਨੂੰ ਮੌਤ ਦੇ ਘਾਟ ਤਾਰਿਆ, ਭਾਈ ਸਾਹਿਬ ਨੇ ਆਪਣਾ ਆਪ ਕੁਰਬਾਨ ਨਾਲ ਕਰਨਾ ਪਿਆ। ਆਪ ਵੀ ਸੋ ਕੁਰਬਾਨੀ ਕਰ ਗਏ ਅਤੇ ਨਾਲ ਫਿਰ ਉਸ ਦੁਸ਼ਟ ਨੂੰ, ਜ਼ਾਲਮ ਨੂੰ ਸੋਧ ਕੇ ਸੋ ਗੁਰੂ ਦੀ ਖੁਸ਼ੀ ਪ੍ਰਾਪਤ ਕੀਤੀ। ਭਾਈ ਸਾਹਿਬ ਜੀ, ਭਾਈ ਸ਼ਹੀਦ ਭਾਈ ਦਿਲਾਵਰ ਸਿੰਘ ਜੀ, ਸਿੱਖ ਕੌਮ ਦੇ ਮਹਾਨ ਸ਼ਹੀਦ, ਅਮਰ ਸ਼ਹੀਦ, ਸੋ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਸੋ 31 ਅਕਤੂਬਰ ਨੂੰ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ, ਉਹ ਸਭ ਨੂੰ ਪਤਾ ਹੈ, ਜੋ ਮੌਜੂਦਾ ਸੰਘਰਸ਼ 1984 ਤੋਂ ਲੈ ਕੇ ਸੋ ਜੋ ਹੁਣ ਤੱਕ ਚੱਲਦਾ ਆ ਰਿਹਾ ਹੈ, ਸਭ ਨੂੰ ਪਤਾ ਹੈ। ਪ੍ਰਣਾਮ ਹੈ ਭਾਈ ਸਾਹਿਬ ਜੀ, ਭਾਈ ਦਿਲਾਵਰ ਸਿੰਘ ਜੀ, ਅਮਰ ਸ਼ਹੀਦ, ਸੋ ਅੱਜ ਉਹਨਾਂ ਦੀ ਸ਼ਹੀਦੀ ਹੈ। ਅਤੇ ਸੋ ਅੱਜ ਦਾ ਦਿਨ ਫਿਰ ਬੀਰਸ ਸ਼ਬਦ ਭਾਈ ਸਾਹਿਬ ਜੀ, ਭਾਈ ਵਰਿਆਮ ਸਿੰਘ ਜੀ ਦਾ ਜਥਾ ਸ਼ਹੀਦਾਂ ਦੀ ਯਾਦ ਨੂੰ ਮੁੱਖ ਰੱਖਦਿਆਂ ਕੀਰਤਨ ਕਰਨਗੇ। ਸੋ ਆਓ ਤਿੰਨਾਂ ਦੇ ਪਾਸੋਂ ਕੀਰਤਨ ਸਰਵਨ ਕਰਦੇ ਹਾਂ। ਭਾਈ ਸਾਹਿਬ ਜੀ, ਭਾਈ ਵਰਿਆਮ ਸਿੰਘ ਜੀ ਦਾ ਜਥਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹਾਨ ਸ਼ਹੀਦ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ ਜਿਨ੍ਹਾਂ ਨੇ ਹਜ਼ਾਰਾਂ ਨੌਜਵਾਨ ਸਿੱਖਾਂ ਦੇ ਕਾਤਲ ਸਮੇਂ ਦੇ ਮੁੱਖ ਮੰਤਰੀ ਬੇਅੰਤੇ ਨੂੰ ਸੋਧਿਆ, ਉਹਦਾ ਫੀਤਾ ਫੀਤਾ ਉਡਾਇਆ, ਉਸ ਪਾਪੀ ਨੂੰ ਡੰਡ ਦਿੱਤਾ। ਆਓ ਹੁਣ ਗਿਆਨੀ ਦਰਸ਼ਨ ਸਿੰਘ ਜੀ, ਭਾਈ ਦਿਲਾਵਰ ਸਿੰਘ, ਉਹਨਾਂ ਦੇ ਮਹਾਨ ਕਾਰਨਾਮਿਆਂ ਦੇ ਬਾਰੇ ਆਪ ਜਾਣੂ ਕਰਾਉਣਗੇ। ਪਿਆਰ ਸਤਿ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਓਂਕਾਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕਉ ਬੰਦਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸੱਜ ਮਿਲ ਬੈਠ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਬੀਰਸੀ ਸ਼ਬਦਾਂ ਦਾ ਸ਼ਬਦ ਕੀਰਤਨ ਸਤਿਕਾਰਯੋਗ ਸੂਝਵਾਨ ਰਾਗੀ ਜਥੇ ਦੀ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖ ਜਨਮ ਦੇ ਸਵਾਸਾਂ ਕੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਅੱਜ ਗੁਰੂ ਪਿਆਰੀ ਸਾਧ ਸੰਗਤ ਜੀ 31 ਅਗਸਤ ਦਾ ਅਖੀਰਲਾ ਦਿਨ ਹੈ, ਅਗਸਤ ਦੇ ਮਹੀਨੇ ਦਾ। ਇਹ ਸਿੱਖ ਕੌਮ ਵਾਸਤੇ ਬੜਾ ਵੱਡਾ ਇਤਿਹਾਸਕ ਦਿਹਾੜਾ ਹੈ, ਜਿਸ ਦਿਨ ਸਿੱਖ ਕੌਮ ਦੇ ਨੌਜਵਾਨ ਜੁਝਾਰੂਆਂ ਨੇ, ਕੁਰਬਾਨੀ ਦੇ ਪੁਤਲਿਆਂ ਨੇ, ਉਹ ਕਹਿ ਲਈਏ ਮਹਾਨ ਸੂਰਬੀਰਾਂ ਨੇ ਰਲ ਕੇ ਉਹ ਜ਼ੁਲਮ ਕਰਨ ਵਾਲੇ ਬਹੁਤ ਵੱਡੇ ਜ਼ਾਲਮ ਦਾ, ਜਾਂ ਕਹਿ ਲਈ ਦੂਜੇ ਜ਼ਕਰੀਆ ਖਾਨ ਦਾ ਨਾਸ਼ ਕੀਤਾ, ਆਪਣੀ ਅਹੁਤੀ ਪਾ ਕੇ ਸ਼ਹੀਦੀ ਦੇ ਕੇ ਨਾਲ ਉੱਡ ਕੇ, ਜਿਸ ਨੇ ਬਹੁਤ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਬੇਗੁਨਾਹ ਨੌਜਵਾਨਾਂ ਨੂੰ ਫੜ ਫੜ ਕੇ, ਉਹਨਾਂ ਦਾ ਕੇਵਲ ਕਸੂਰ ਇੰਨਾ ਸੀ ਵੀ ਉਹ ਸਿੱਖ ਸਨ, ਉਹਨਾਂ ਦਾ ਅੰਮ੍ਰਿਤ ਛਕਿਆ ਹੋਇਆ ਸੀ ਜਾਂ ਕੇਸ ਦਾੜੇ ਰੱਖੇ ਹੋਏ ਸਨ ਮੂੰਹਾਂ 'ਤੇ। ਉਹ ਸਿੱਖਾਂ ਦੇ ਪੁੱਤ ਸਨ, ਖੇਤਾਂ ਵਿੱਚੋਂ ਫੜ ਫੜ ਕੇ, ਪਿੰਡਾਂ ਸ਼ਹਿਰਾਂ 'ਚੋਂ ਫੜ ਫੜ ਕੇ, ਰਾਹੇ ਵਿਗਾਹੇ ਜਾਂਦੇ, ਸਭ ਕਾਨੂੰਨ ਕਾਇਦੇ ਛਿੱਕੇ ਟੰਗ ਕੇ, ਪੁਲਿਸ ਅਫਸਰਾਂ ਨੂੰ ਇੰਨੀ ਖੁੱਲ੍ਹ ਦਿੱਤੀ ਸੀ ਵੀ ਆਪੇ ਜੱਜ ਸੀ ਉਹ ਅਤੇ ਆਪੇ ਜੌਰੀ ਸੀ। ਉਹ ਜ਼ਾਲਮ ਜਿਹਨੂੰ ਸਿੱਖ ਕੌਮ ਬੁੱਚੜ ਦਾ ਉਪਾਧੀ ਦਿੱਤੀ ਹੈ, ਪਿੱਛੇ ਉਹਦੇ ਨਾਮ ਦੇ ਲਾਇਆ, ਨਾਮ ਭਾਵੇਂ ਮਾਪਿਆਂ ਨੇ ਸਰਦਾਰ ਬੇਅੰਤ ਸਿੰਘ ਰੱਖਿਆ ਸੀ, ਬੇਅੰਤਾ ਬੁੱਚੜ। ਜਿਹੋ ਜਿਹੇ ਕੋਈ ਕਰਮ ਕਰਦਾ ਹੈ ਉਹੋ ਜਿਹਾ ਨਾਮ ਪੈਂਦਾ ਦੁਨੀਆਂ ਦੇ ਉੱਪਰ, ਉਹੋ ਜਿਹਾ ਜਾਸ ਆਪ ਜਾਸ ਹੁੰਦਾ ਕਰਮਾਂ ਦੇ ਮੁਤਾਬਕ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੋ ਜਿਹੇ ਨੇ ਕੁਕਰਮ ਕੀਤੇ, ਦੁਸ਼ਟਪੁਣਾ ਕੀਤਾ, ਪਾਪ ਕੀਤੇ, ਜ਼ੁਲਮ ਕੀਤੇ, ਕੌਮ ਨੇ ਫਿਰ ਨਾਮ ਵੀ ਇਹਦਾ ਉੱਡਣ ਤੋਂ ਬਾਅਦ ਵੀ ਮਰਨ ਤੋਂ ਬੇਅੰਤਾ ਬੁੱਚੜ ਹੀ ਕਿਹਾ ਹੈ। ਹੁਣ ਭਾਵੇਂ ਜਿੰਨਾ ਕੋਈ ਮਰਜ਼ੀ ਜ਼ੋਰ ਲਾ ਲਏ, ਦੁੱਧ ਧੋਤੀ ਉਹਦੀ ਔਲਾਦ ਬਣ ਜੇ ਆਉਣ ਵਾਲੇ ਸਮੇਂ 'ਚ, ਹੁਣ ਤੱਕ ਤਾਂ ਨਹੀਂ ਹੈ ਦੁੱਧ ਧੋਤੀ, ਬਣ ਵੀ ਜਾਵੇ ਭਾਵੇਂ, ਪਰ ਉਹ ਬੁੱਚੜਪੁਣਾ ਜਿਹੜਾ ਲੱਗ ਗਿਆ ਨਾ ਪਿੱਛੇ ਉਪਾਧੀ, ਉਹ ਨਹੀਂ ਹਟਣੀ ਬੇਅੰਤ ਬੁੱਚੜ ਦੀ। ਸੋ ਉਸ ਜ਼ਾਲਮ ਨੂੰ ਜਿਨ੍ਹਾਂ ਨੇ 5 ਵਜੇ ਦੇ ਕਰੀਬ 31 ਅਗਸਤ 1995 ਇਉਂ ਕਹਿ ਲਈਏ 20ਵੀਂ ਸਦੀ ਦੇ ਅਖੀਰਲੇ ਸਾਲਾਂ ਵਿੱਚ ਸਭ ਤੋਂ ਵੱਡਾ ਜ਼ਾਲਮ ਕੌਮ ਦਾ, ਸਭ ਤੋਂ ਵੱਡਾ ਜ਼ਾਲਮ ਅਤੇ ਸਭ ਤੋਂ ਵੱਡੀ ਕੁਰਬਾਨੀ ਇਹਨਾਂ ਸੂਰਬੀਰਾਂ ਦੀ ਸੀ। ਔਰ ਜਿਨ੍ਹਾਂ ਨੇ ਹੀਆ ਕੀਤਾ, ਆਪਣਾ ਆਪ ਵਾਰਿਆ, ਉਹਨਾਂ ਦਾ ਵੀ ਸ਼ਹੀਦੀ ਦਿਹਾੜਾ ਨਾਲ ਹੀ। ਅਦੀ ਅਤੇ ਨੇਕੀ ਆਈ ਹੈ ਦੁਨੀਆਂ 'ਤੇ, ਨੇਕੀ ਜਿੱਤਦੀ ਰਹੀ ਹੈ, ਬਦੀ ਨੂੰ ਲਾਹਣਤਾਂ ਪੈਂਦੀਆਂ ਰਹੀਆਂ ਨੇ, ਜ਼ਾਲਮ ਨੂੰ ਲਾਹਣਤਾਂ ਪੈਂਦੀਆਂ ਨੇ, ਸੂਰਬੀਰਾਂ ਦੇ ਜਕਾਰੇ ਛੱਡੇ ਜਾਂਦੇ ਨੇ, ਉਹਨਾਂ ਦੇ ਜਸ ਦੇ ਝੰਡੇ ਝੂਲਦੇ ਨੇ ਦੁਨੀਆਂ 'ਤੇ, ਜਿਹੜੇ ਕੁਰਬਾਨੀਆਂ ਕਰ ਜਾਂਦੇ ਨੇ, ਕੋਈ ਕਰਦੇ ਨੇ ਕੁਰਬਾਨੀ ਦੇਸ਼ ਕੌਮ ਨਾਲ ਪਿਆਰ, ਜਿਨ੍ਹਾਂ ਨੂੰ ਉਹ ਕਰਦੇ ਕੁਰਬਾਨੀ,
ਆਪਣੇ ਦੇਸ਼ ਆਪਣੀ ਕੌਮ ਨਾਲ ਪਿਆਰ ਹੋਵੇ ਜਿਹਨਾਂ, ਉਹ ਕੁਰਬਾਨੀਆਂ ਕਰਦੇ ਨੇ। ਫਿਰ ਉਹ ਇਹ ਨਹੀਂ ਵਹਿੰਦੇ ਸਾਡੀ ਉਮਰ ਅਜੇ ਕੀ ਹੈ, ਅਸੀਂ ਕੀ ਖਾਇਆ ਅਤੇ ਕੀ ਭੋਗਿਆ, ਇਹ ਨਹੀਂ ਵਹਿੰਦੇ। ਐਸੀ ਕੁਰਬਾਨੀ ਜਿਹਨਾਂ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਜੀ, ਜਿਨ੍ਹਾਂ ਨੂੰ ਇਹ ਜ਼ਾਲਮ ਦਾ ਨਾਸ ਕਰਨ ਦਾ ਸਮਾਂ ਮੌਕਾ ਮਹਾਰਾਜ ਜੀ ਨੇ ਬਖਸ਼ਿਆ, ਅਕਾਲ ਪੁਰਖ ਨੇ ਬਖਸ਼ਿਆ ਆਪ, ਕਿਉਂ ਟਾਈ ਪਾਈ ਸੀ, ਟਾਸ ਪਾਈ ਸੀ ਪੰਜ ਸਿੰਘਾਂ ਨੇ, ਸਿੰਘ ਪੰਜ ਸੀ, ਦੋ ਤਿੰਨ ਜਿਹੜੇ ਵਿੱਚ ਪੁਲੀਸਮੈਨ ਸੀ ਇਹਦੇ ਸਿਕਿਉਰਟੀ ਗਾਰਡ ਦੇ ਵਿੱਚ ਸਨ ਇਹ ਸਿੰਘ, ਉਹਨਾਂ ਦੀ ਟਾਈ ਟਾਸ ਪਾਈ ਗਈ ਸੀ, ਤੁਸੀਂ ਵਿੱਚ ਆ, ਤੁਹਾਨੂੰ ਜਾਣਾ ਕੋਈ ਔਖਾ ਨਹੀਂ ਗਾ ਪੁਲੀਸ ਵਰਦੀ ਵਿੱਚ। ਸੋ ਡਰੈਸ ਵਿੱਚ ਇਸ ਕਰਕੇ ਉਹਨਾਂ ਟਾਸ ਪਾਈ ਸੀ, ਭਾਈ ਬਲਵੰਤ ਸਿੰਘ ਜੀ ਰਾਜੋਆਣਾ, ਭਾਈ ਦਿਲਾਵਰ ਸਿੰਘ ਜੀ, ਟਾਸ ਇਹਨਾਂ ਦੀ ਨਿਕਲ ਆਈ ਭਾਈ ਦਿਲਾਵਰ ਸਿੰਘ ਜੀ ਦੀ, ਜਕਾਰੇ ਛੱਡੇ। ਸੋ ਬਾਕੀ ਸਿੰਘਾਂ ਨੇ ਸਾਰੀ ਅਰੇਂਜਮੈਂਟ ਕੀਤੀ, ਪ੍ਰਬੰਧ ਕੀਤਾ। ਭਾਈ ਜਗਤਾਰ ਸਿੰਘ ਜੀ ਹਵਾਰਾ, ਇਹਨਾਂ ਦੀ ਉਮਰ ਦੇ ਸੇਮ, ਦੋਵੇਂ ਬਹੁਤ ਛੋਟੀ ਉਮਰ ਦੇ ਸੀ ਸਾਰਿਆਂ 'ਚ, ਭਾਈ ਦਿਲਾਵਰ ਸਿੰਘ ਜੀ ਅਤੇ ਭਾਈ ਜਗਤਾਰ ਸਿੰਘ ਜੀ ਹਵਾਰਾ, ਇੱਕੋ ਜਿਹੀ ਉਮਰ ਆ ਦੋਵਾਂ ਦੀ, ਉਸ ਵੇਲੇ 25 ਸਾਲ ਅਤੇ ਕੁਝ ਦਿਨਾਂ ਦੀ ਉਮਰ, ਇਹਨਾਂ ਦੀ 25 ਸਾਲ ਅਤੇ 13 ਦਿਨ ਦੀ ਸੀ ਭਾਈ ਦਿਲਾਵਰ ਸਿੰਘ ਜੀ ਦੀ, ਕੀ ਉਮਰ ਸੀ ਆਪੇ ਹਿਸਾਬ ਨਾਲ। ਇੱਥੇ ਇੱਕ ਭਗਤ ਸਿੰਘ ਨਹੀਂ ਆਇਆ, ਬਹੁਤ ਭਗਤ ਸਿੰਘ ਆਏ ਨੇ ਇਹ ਕੌਮ ਵਿੱਚ, ਇੱਕ ਭਗਤ ਸਿੰਘ ਕੀ ਹੈ ਇੱਥੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਹਨਾਂ ਨੂੰ ਇਹ ਹਿੱਸੇ ਸੇਵਾ ਆਈ, ਜਿੰਨਾ ਜਜ਼ਬਾ ਸੀ, ਜਿੰਨਾ ਦੁੱਖ ਸੀ ਉਹਨਾਂ ਨੌਜਵਾਨਾਂ ਦਾ, ਜੋ ਹਰ ਰੋਜ਼ ਵੇਖਦੇ ਸੀ ਅੱਖਾਂ ਨਾਲ ਕਿਵੇਂ ਪੁਲੀਸ ਫੜ ਫੜ ਕੇ ਬੇਗੁਨਾਹਾਂ ਸਾਹਮਣੇ ਖੜਾ ਕੇ ਸ਼ਰੇਆਮ ਗੋਲੀਆਂ ਮਾਰ ਰਹੇ, ਸ਼ਰੇਆਮ। ਗੁਰੂ ਪਿਆਰੀ ਸਾਧ ਸੰਗਤ ਜੀ, ਸੋ ਉਸ ਮਹਾਨ ਕੌਮੀ ਸ਼ਹੀਦ ਦਾ ਅੱਜ ਸ਼ਹੀਦੀ ਦਿਹਾੜਾ ਹੈ। ਦਿਨ ਦੇ 5 ਵਜੇ ਸ਼ਾਮ ਨੂੰ ਜ਼ਾਲਮ ਦਾ ਨਾਸ ਹੋਇਆ, ਉੱਥੇ ਆਪ ਵੀ ਸ਼ਹੀਦ ਹੋ ਗਏ, ਨਾਲ ਫੀਤਾ ਫੀਤਾ ਉੱਡ ਗਏ, ਇਦੋਂ ਬਿਨਾਂ ਮੁਸ਼ਕਲ ਸੀ। ਇਹ ਅੱਤ ਦਾ ਖੁੱਭਦਾ ਹੋਇਆ ਕੌਮ ਦੇ ਪੈਰ ਵਿੱਚ ਕੰਡਾ ਜਿਹੜਾ ਸੀ ਇਹ ਨਹੀਂ ਨਿਕਲਣਾ ਸੀ, ਤਾਂ ਹੀ ਉਹਨਾਂ ਨੇ ਏਡਾ ਵੱਡਾ ਹੀ ਆ ਕੀਤਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਸੰਨ 1992 ਵਿੱਚ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਆਈਆਂ, ਤਾਂ ਉਸ ਵੇਲੇ ਕੌਮ ਨੇ ਬਾਈਕਾਟ ਕਰ ਦਿੱਤਾ ਵੋਟਾਂ ਦਾ। ਪਹਿਲਾਂ ਜਦੋਂ ਇੱਕ ਵਾਰ ਵੋਟਾਂ ਪੈ ਰਹੀਆਂ ਸੀ, ਇਹੋ ਹੀ ਵੋਟਾਂ, ਸਾਰੇ MLA ਕੌਮ ਦੇ ਜਿੱਦੇ ਸੀ, ਜਾਰੂ ਸਿੰਘ ਜੋਬਣ 'ਤੇ ਸੀ ਸੰਘਰਸ਼ ਜਿਹੜਾ ਸੀ, ਉਦੋਂ ਇੱਕਦਮ ਆ ਕੇ ਸਰਕਾਰ ਨੇ ਇਸ ਤੋਂ ਪਹਿਲਾਂ ਬਾਈਕਾਟ, ਚੋਣਾਂ ਬੰਦ ਕਰ ਦਿੱਤੀਆਂ, ਉਹਦਾ ਵੀ ਦੁੱਖ ਸੀ ਕੌਮ ਨੂੰ। ਫਿਰ ਜਦੋਂ ਸਰਕਾਰ ਨੇ ਫਿਰ ਨਵਾਂ ਐਲਾਨ ਕੀਤਾ, ਬੇਅੰਤ ਬੁੱਚੜ ਵਰਗੇ ਖੜ੍ਹੇ ਕੀਤੇ, ਤਾਂ ਉਦੋਂ ਫਿਰ ਸਿੰਘਾਂ ਨੇ ਬਾਈਕਾਟ ਕਰ ਦਿੱਤਾ 1992 ਵਿੱਚ। ਪਰ ਆਪਣੇ ਜ਼ੋਰ ਨਾਲ, ਰਾਜ ਦੇ ਫੌਜੀ ਰਾਜ ਦੇ ਜ਼ੋਰ ਨਾਲ ਭਾਰਤ ਦੀ ਸਰਕਾਰ ਨੇ ਵੋਟਾਂ ਪੁਆਈਆਂ ਪੰਜਾਬ ਵਿੱਚ, ਬਹੁਤ ਥੋੜ੍ਹੀਆਂ ਵੋਟਾਂ ਲੈ ਕੇ, 100-100, 150-150, ਜਿਹੜੇ ਸਰਕਾਰੀ ਕਰਮਚਾਰੀ ਸੀ ਉਹਨਾਂ ਨੂੰ ਡਰਾ ਕੇ, ਜਾਂ ਮੁਖਬਰ ਸੀ ਜਿਹੜੇ ਸਿੰਘਾਂ ਨੂੰ ਫੜਾਉਣ ਵਾਲੇ ਪਿੰਡਾਂ ਵਿੱਚ, ਉਹਨਾਂ ਨੂੰ ਡਰਾ ਧਮਕਾ ਕੇ ਵੋਟਾਂ ਪੁਆਈਆਂ ਗਈਆਂ। ਬਾਕੀ ਕੋਈ ਵੋਟ ਪਾਉਣ ਨਹੀਂ ਗਿਆ ਸੀ ਸਕੂਲਾਂ ਦੇ ਵਿੱਚ, ਮੈਨੂੰ ਉਸ ਵੇਲੇ ਦੀ ਸਾਰੀ ਇਹ ਸੂਹ ਸੀ, ਸਿਆਣਾ ਹੋ ਗਿਆ ਸੀ, ਮੈਨੂੰ ਸਾਰਾ ਪਤਾ, ਮੈਂ ਦੇਖਿਆ ਉਹ ਸੀ। ਇਹ ਥੋੜ੍ਹੀਆਂ ਥੋੜ੍ਹੀਆਂ ਵੋਟਾਂ 'ਤੇ ਆਪਣੀ ਸਰਕਾਰ ਇਹਨੇ ਬਣਾ ਲਈ, ਕੁਝ MLA ਇਸ ਤਰ੍ਹਾਂ ਜਿੰਨੇ ਕਾਂਗਰਸੀ ਸੀ ਜਿੱਤ ਗਏ, ਕੁਝ ਨਹੀਂ ਵੋਟਾਂ ਪਈਆਂ, ਲੋਕਾਂ ਨਹੀਂ ਪਾਈਆਂ, ਡਰਦਿਆਂ ਸਿੰਘਾਂ ਬਾਈਕਾਟ ਕੀਤਾ ਸੀ, ਸਰਕਾਰ ਬਣਾ ਲਈ। ਫਿਰ ਇਹਨੇ ਅੱਤਿਆਚਾਰ ਕੀਤਾ, ਨਾ ਕੋਈ ਕਾਨੂੰਨ ਕਾਇਦਾ ਨਹੀਂ, ਸਭ ਛਿੱਕੇ ਢੰਗ। 1992 ਤੋਂ ਲੈ ਕੇ 95 ਤੱਕ ਘਰਾਂ ਦੇ ਘਰ ਖਾਲੀ ਕੀਤੇ, ਮਾਵਾਂ ਦੇ ਪੁੱਤ ਬੇਗੁਨਾਹ ਮਾਰੇ। ਔਰ ਉਸ ਵੇਲੇ ਇਹ ਵੀ ਦੇਖਿਆ
ਕਿ ਜਿਹੜੇ ਰਜਵਾਹੇ ਹੁੰਦੇ ਸੀ, ਨਹਿਰਾਂ ਰਜਵਾਹੇ ਨਹਿਰਾਂ 'ਚੋਂ ਨਿਕਲਦੇ ਨੇ ਸੂਏ ਕਸੀਆਂ, ਉਹਨਾਂ ਵਿੱਚ ਦਿਨ ਦਿਹਾੜੇ ਆਏ ਦਿਨ ਸਰੀਰ ਆਉਂਦੇ ਸੀ, ਮ੍ਰਿਤਕ ਸਰੀਰ ਨੌਜਵਾਨਾਂ ਦੇ, ਕੇਸ ਦਾੜੇ ਹੋਣੇ, ਗਾਤਰੇ ਪਾਏ ਹੋਣੇ, ਕਛਹਿਰੇ ਹੋਣੇ ਤੇਲ, ਬਾਕੀ ਕੋਈ ਕੱਪੜਾ ਨਹੀਂ। ਉਹ ਲਾਸ਼ਾਂ ਤੈਰਦੀਆਂ ਆਉਂਦੀਆਂ ਹੁੰਦੀਆਂ ਸੀ, ਬਹੁਤ ਲਾਸ਼ਾਂ। ਜਿੱਥੇ ਮੋਗਾ ਬਣਿਆ ਹੁੰਦਾ, ਠੋਕਰ ਬਣੀ ਹੁੰਦੀ, ਉੱਥੇ ਅੜ ਜਾਂਦੀਆਂ ਸੀ ਸਾਡੇ ਖੇਤ ਕੋਲ ਆ ਕੇ। ਉੱਥੋਂ ਫਿਰ ਉਹ ਸਾਡਾ ਮੇਰੇ ਬਾਬਾ ਜੀ ਲੱਗਦੇ ਚੜ੍ਹਾਈ ਕਰ ਗਏ, 90 ਸਾਲ ਦੀ ਉਮਰ ਦੇ ਕਰੀਬ ਸੀ ਪਿਛਲੇ ਸਾਲ, ਗਵਾਂਢੋਂ ਬਲਦੇਵ ਸਿੰਘ ਉਹਨਾਂ ਦਾ ਨਾਂ ਸੀ। ਉਹਨਾਂ ਦਾ ਉੱਥੇ ਮੋਗੇ 'ਤੇ ਖੇਤ ਸੀ ਬਿਲਕੁਲ। ਉਹਨਾਂ ਨੇ ਵੱਡਾ ਸਾਰਾ ਲੱਕੜ ਦਾ ਇੱਕ ਠੋੜ ਰੱਖਿਆ ਸੀ, ਟੰਬਾ ਜਿਹਨੂੰ ਆਪਾਂ ਕਹਿ ਦਿੰਦੇ, ਵੱਡਾ ਮੋਟਾ, ਉੱਥੇ ਹੀ ਮੋਗੇ ਦੇ ਨਾਲ ਰੱਖਿਆ ਸੀ ਥੱਲੇ ਪੈਲੀ ਦੇ ਵਿੱਚ। ਜਦੋਂ ਸਰੀਰ ਆਉਂਦਾ ਸੀ ਉੱਥੇ ਘੁੰਮੀ ਜਾਂਦਾ ਸੀ ਨਾ, ਠੋਕਰ 'ਤੇ ਵੜ ਜਾਂਦਾ ਸੀ, ਉੱਥੇ ਪਿੱਛੇ ਹੀ ਪਾਣੀ 'ਚ ਘੁੰਮੀ ਜਾਂਦਾ। ਫਿਰ ਉਹ ਟੰਬੇ ਨਾ ਵਿਚਾਰੇ ਵੀ ਸਰੀਰ ਆ ਗਾਂਹ ਜਾਊਗਾ, ਆਪਾਂ ਉਹ ਗਾਂਹ ਕਰ ਦਿੰਦੇ ਸੀ ਉੱਥੋਂ ਬਹੁਤ ਜ਼ੋਰ ਲਾ ਕੇ। ਉਹ ਇਸ ਤਰ੍ਹਾਂ ਦੱਸਦੇ ਹੁੰਦੇ ਸੀ ਵੀ ਇਸ ਤਰ੍ਹਾਂ ਹੁਣ ਹਰ ਰੋਜ਼ ਹੀ ਤੁਸੀਂ ਇੱਥੋਂ ਹਿਸਾਬ ਲਾ ਲਓ ਵੀ ਇੱਕ ਰਜਵਾਹੇ ਵਿੱਚ, ਇਹ ਤਾਂ ਅਸੀਂ ਦੇਖਿਆ ਨਾ, ਮੇਰੇ ਜੋ ਦਾਦਾ ਜੀ ਦੇ ਥਾਂ ਲੱਗਦੇ ਸੀ ਗਵਾਂਢੋਂ, ਅਤੇ ਹੋਰ ਕੀ ਹਾਲ, ਇਹ ਸੱਚ ਹੈ ਜੋ ਕਿਹਾ ਬੇਗੁਨਾਹ ਨੌਜਵਾਨ ਇੰਨਾ ਮਾਰਿਆ, ਝੂਠੇ ਪੁਲਿਸ ਮੁਕਾਬਲੇ ਬਣਾਏ ਗਏ, ਘਰਾਂ ਦੇ ਘਰ ਮਾਵਾਂ ਦੇ ਇੱਕ ਪੁੱਤ ਸੀ, ਦੋ ਦੋ ਸ਼ਹੀਦ ਕਰ ਦਿੱਤੇ ਗਏ, ਕਈਆਂ ਦੇ ਤਿੰਨ ਤਿੰਨ। ਗੁਰੂ ਪਿਆਰੀ ਸਾਹਿਬ ਸੰਗਤ ਜੀ ਉਸ ਵੇਲੇ ਖਾਲਸਾਈ ਰਵਾਇਤਾਂ ਮੁਤਾਬਕ, ਪੰਜਾਬੀਆਂ ਦੀ ਗੈਰਤ ਅਣਖ ਮੁਤਾਬਕ, ਜੋ ਸਪਿਰਟ ਸੱਚੇ ਪਾਤਸ਼ਾਹ ਜੀ ਨੇ ਭਰੀ ਸੀ, ਸਿੱਖ ਫਿਰ ਇਹ ਨਹੀਂ ਵਹਿੰਦਾ ਮੇਰੇ ਸੁੱਖ, ਮੇਰੀ ਡਿਊਟੀ ਨੌਕਰੀ, ਫਿਰ ਨਹੀਂ ਵਹਿੰਦਾ ਕੁਝ ਵੀ। ਧਰਮ ਤੋਂ ਜ਼ੁਲਮ ਦੇ ਖਿਲਾਫ ਸਭ ਕੁਝ ਵਾਰ ਦਿੰਦਾ ਹੈ ਸਿੱਖ, ਇਹੀ ਸਿੱਖ ਵਿੱਚ ਗੁਣ ਵੱਡੇ ਨੇ, ਇਹੀ ਵਿਸ਼ੇਸ਼ਤਾਈਆਂ ਨੇ ਦੁਨੀਆਂ ਦੇ ਕੌਮਾਂ ਨਾਲੋਂ ਸਿੱਖ ਕੌਮ ਵਿੱਚ, ਕਿ ਉਹ ਆਪਣਾ ਜ਼ੁਲਮ ਨਹੀਂ ਸਹਾਰ ਸਕਦਾ ਆਪਣੀ ਕੌਮ 'ਤੇ, ਬੇਗੁਨਾਹ ਆਪਣੇ ਆਪ ਨੂੰ ਨਿਸ਼ਾਵਰ ਕਰ ਦਿੰਦਾ ਹੈ। ਇਹੋ ਜਿਹੇ ਹਾਲਤ ਵਿੱਚ ਜਦੋਂ ਹਲਕੇ ਕੁੱਤਿਆਂ ਵਾਂਗ ਪੁਲਿਸ ਫਿਰਦੀ ਸੀ, ਹਰ ਇੱਕ ਨੂੰ ਚੱਕ ਕੇ ਵੱਢ ਦਿੰਦੀ ਸੀ, ਮਾਰ ਦਿੰਦੀ ਸੀ, ਇਹ ਦੇ ਕੇ ਪੰਜਾਬ ਦਾ DGP ਬੁੱਚੜ, ਮੁੱਖ ਮੰਤਰੀ ਬੁੱਚੜ ਦੋਵੇਂ ਰਲੇ ਹੋਏ ਸੀ, ਖੁੱਲ੍ਹ ਦਿੱਤੀ ਹੋਈ ਸੀ ਕਿ ਜਿੰਨੇ ਕੋਈ ਵੱਧ ਮੁੰਡੇ ਮਾਰੂ, 20 ਮੁੰਡੇ ਮਾਰਨ 'ਤੇ ਰਿੰਕ ਦਿੱਤਾ ਜਾਂਦਾ ਸੀ, ਪੂਰੇ 20 ਗਿਣਾ ਦਿੰਦਾ ਸੀ ਜਿਹੜਾ ਆ ਕੇ ਛੇਤੀ ਜਾ, ਰਿੰਕ ਵੱਡਾ ਕਰ ਦਿੱਤਾ, ਵਧਾ ਦਿੱਤਾ ਜਾਂਦਾ ਸੀ, ਪੋਸਟ ਵਧਾ ਦਿੱਤੀ ਜਾਂਦੀ। ਔਰ ਗੁਰੂ ਪਿਆਰੀ ਸਾਹਿਬ ਸੰਗਤ ਜੀ ਉਸ ਵੇਲੇ ਜਦੋਂ ਹਨੇਰਾ ਛਾਇਆ ਹੋਇਆ ਸੀ, ਬਾਹਰ ਨਹੀਂ ਕੋਈ ਨਿਕਲਦਾ ਸੀ, ਮਾਵਾਂ ਦਾ ਪੁੱਤ ਡਰਦੇ, ਖੇਤਾਂ ਨੂੰ ਵੀ ਡਰਦੇ ਜਾਂਦੇ ਸੀ ਕੰਮ ਕਰਨ ਵਾਸਤੇ, ਨੌਜਵਾਨ ਕੇਸ ਦਾੜੀਆਂ ਕਟਾਉਣ ਲੱਗ ਪਏ ਸੀ ਬਹੁਤੇ। ਉਸ ਵੇਲੇ ਇਹਨਾਂ ਨੇ ਇਹ ਦਰਦ ਨਾ ਸਾਰਦੇ, ਜਦੋਂ ਵੇਖਿਆ ਅੰਦਰ ਰਹਿ ਕੇ ਨਾਲ ਹੀ ਰਹਿੰਦੇ ਨੇ, ਕਿਵੇਂ ਮੁੰਡਿਆਂ ਨੂੰ ਮਾਰ ਰਹੇ ਨਹੀਂ ਸਾਰਿਆ। ਔਰ ਭਾਈ ਦਿਲਾਵਰ ਸਿੰਘ ਜੀ ਜਿਨ੍ਹਾਂ ਦਾ 1970 ਵਿੱਚ 18 ਅਗਸਤ 1970 ਨੂੰ ਜਨਮ ਹੋਇਆ ਸੀ, ਔਰ ਸਰਦਾਰ ਹਰਨੇਕ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਸੁਰਜੀਤ ਕੌਰ ਜੀ ਦੀ ਪਾਵਨ ਕੁੱਖ, ਆਪ ਜੀ ਦੇ ਪਿਤਾ ਸਰਕਾਰੀ ਜੌਬ ਕਰਦੇ ਸੀ, ਬਹੁਤ ਵੱਡੀ ਸਰਕਾਰੀ ਜੌਬ 'ਤੇ, ਭਰਾ ਵੀ ਵੱਡਾ ਜੌਬ 'ਤੇ ਸੀ, ਆਪ ਵੀ ਪੁਲਿਸ ਵਿੱਚ ਸੀ, ਉਹਦੀ ਸਿਕਿਉਰਿਟੀ ਵਿੱਚ ਸੀ ਚੰਡੀਗੜ੍ਹ ਵਿੱਚ, ਛੋਟਾ ਭਰਾ ਘਰ ਰਹਿੰਦਾ ਸੀ, ਘਰ ਸਾਂਭਦਾ ਸੀ ਹਰਵਿੰਦਰ ਸਿੰਘ। ਇਹਨਾਂ ਨੇ ਫਿਰ ਇਹ ਜ਼ੁਲਮ ਹੁੰਦਾ ਵੇਖ ਕੇ ਸਕੀਮ ਸਾਰੀ ਬਣਾਉਣੀ ਸੀ, ਇਹਨੂੰ ਦੁਸ਼ਟ ਨੂੰ ਮਾਰਨ ਦੀ ਅਣਖ ਜਾਗੀ, ਬੱਬਰ ਖਾਲਸਾ ਨਾਲ ਰਾਬਤਾ ਕੀਤਾ, ਬੱਬਰ ਖਾਲਸਾ ਨਾਲ ਸੰਬੰਧ ਬਣਾਏ। ਤਾਂ ਉਸ ਵੇਲੇ ਫਿਰ ਭਾਈ ਬਲਵੰਤ ਸਿੰਘ ਜੀ ਰਾਜੋਆਣਾ, ਜਿਨ੍ਹਾਂ ਨੂੰ ਉਮਰ ਕੈਦ ਹੋਈ ਜੇਲ੍ਹ ਵਿੱਚ ਨੇ, ਉਹਨਾਂ ਉਹ ਵੀ ਉੱਥੇ ਪੁਲਿਸ ਵਿੱਚ ਹੀ ਸੀ, ਉਹਨਾਂ ਨੂੰ ਦੱਸਿਆ, ਉਹਨਾਂ ਨਾਲ ਸਲਾਹ ਕਰਕੇ ਉਹਨਾਂ ਵੀ ਕਿਹਾ ਠੀਕ ਹੈ ਬਿਲਕੁਲ ਮੈਂ ਸਹਿਮਤ ਹਾਂ, ਇਹ ਮਾਰਨਾ ਚਾਹੀਦਾ, ਦੁਸ਼ਟ ਨੂੰ ਮਾਰਨ ਦਾ ਪੁੰਨ ਲੱਗੂ, ਕੋਈ ਪਾਪ ਨਹੀਂ। ਉਹਨਾਂ ਨਾਲ ਸਲਾਹ ਕਰਕੇ
ਫਿਰ ਇਹਨਾਂ ਹੋਰ ਸਿੰਘਾਂ ਨਾਲ ਰਾਬਤਾ ਕੀਤਾ। ਭਾਈ ਜਗਤਾਰ ਸਿੰਘ ਜੀ ਹਵਾਰਾ, ਭਾਈ ਪਰਮ ਸਿੰਘ ਜੀ ਪਿਓ, ਪਰਮਜੀਤ ਸਿੰਘ ਜੀ ਪਿਓਰਾ, ਭਾਈ ਗੁਰਮੀਤ ਸਿੰਘ ਜੀ ਇੰਜਨੀਅਰ, ਇਹ ਸਾਰੇ ਸਿੰਘ ਇਹਨਾਂ ਨੇ ਫਿਰ ਇਹ ਸਾਰਾ ਇਹਨਾਂ ਨੂੰ ਕਿਹਾ ਵੀ ਅਸੀਂ ਤੁਹਾਡੀ ਹੈਲਪ ਕਰਾਂ, ਇਹਦੇ ਵਿੱਚ ਤੁਸੀਂ ਡਿਊਟੀ ਕਰੋ, ਇਹ ਤੁਹਾਡਾ ਕੰਮ ਆ ਇੱਥੇ। ਸੋ ਉਸ ਵੇਲੇ ਸਾਧ ਸੰਗਤ ਜੀ ਨੇ ਇਹਨਾਂ ਨੇ ਕਾਰ ਇੱਕ ਦਿੱਲੀ ਤੋਂ ਖਰੀਦੀ, ਵਪਾਰੀ ਤੋਂ ਪੁਰਾਣੀ ਕਾਰ, ਉਹ ਦਿੱਲੀ ਦਾ ਨੰਬਰ ਸੀ। ਇਹਨਾਂ ਕਾਰ ਖਰੀਦੀ ਅਤੇ ਫਿਰ ਉਹਨੂੰ ਰੰਗ ਰੂੰਗ ਕਰਾ ਕੇ ਆਪਣੇ ਵੱਲੋਂ ਪੂਰੀ ਪੁਲਿਸ ਦੀ ਅੰਬੈਸਡਰ ਕਾਰ, ਜਿਹੜੀ ਪੁਲਿਸ ਵਾਲਿਆਂ ਕੋਲ ਫੀਸਰਾਂ ਕੋਲ ਆਮ ਹੁੰਦੀ ਸੀ, ਉਹ ਪੁਲਿਸ ਵਾਲੀ ਕਾਰ ਬਣਾ ਕੇ ਅਤੇ ਦੋ ਇਹ ਤਾਂ ਛਪਾਈ ਸੀ ਗਈ, ਇਹਦੇ ਜਾ ਅੰਦਰ ਜਾ ਸਕਦੇ ਜੇ ਮਰਜ਼ੀ ਸਕੱਤਰੇਤ ਵਿੱਚ, ਜਿੱਥੇ ਉਹਦਾ ਦਫ਼ਤਰ ਸੀ, ਮੁੱਖ ਦਫ਼ਤਰ ਸੀ ਚੰਡੀਗੜ੍ਹ ਪੰਜਾਬ ਹਰਿਆਣਾ, ਚੰਡੀਗੜ੍ਹ ਸਕੱਤਰੇਤ, ਸਿਵਲ ਸਕੱਤਰੇਤ। ਉਹ ਇਹਨਾਂ ਨੇ ਕਾਰ ਫਿਰ ਤਿਆਰ ਕਰਕੇ ਆ ਪੂਰਾ ਰੰਗ ਰੋਗਨ ਕਰਵਾ ਕੇ ਜੰਗਲ ਦੇ ਵਿੱਚ, ਅਤੇ ਫਿਰ ਇਹਨਾਂ ਨੇ ਉਹ ਵਰਤੀ। ਪਰ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਦਿਨ 31 ਅਗਸਤ 1995 ਨੂੰ ਇਹ ਦਿਨ ਚੁਣਿਆ ਸੀ, ਬਹੁਤ ਲੋਕ ਜਾਂਦੇ ਸੀ ਉਹਦੇ ਕੋਲ ਆਪੋ ਆਪਣੀਆਂ ਫਾਈਲਾਂ ਲੈ ਕੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਫਾਈਲਾਂ ਵੇਖਦਾ ਸੀ। ਨਾਲ ਹੋਰ MLA ਸੀ ਉਹਦੇ ਪਹੁੰਚੇ ਹੋਏ, ਸਾਡੇ ਲਾਗੇ ਪੱਕਾ ਕਲਾਂ ਪਿੰਡ ਹੈ, ਉੱਥੋਂ ਦਾ ਬਲਦੇਵ ਸਿੰਘ MLA ਸੀ, ਉਹ ਵੀ ਇਵੇਂ ਹੀ ਬਣਿਆ ਸੀ, ਉਹਨੂੰ ਉਹ ਵੀ ਉੱਥੇ ਸੀ ਉਸ ਦਿਨ, ਨਾਲ ਹੀ ਸੀ ਜਦੋਂ ਉੱਡਿਆ ਹੈ। ਤਾਂ ਉਸ ਵੇਲੇ ਇਹ ਸਿੰਘਾਂ ਨੇ ਬਾਹਰੋਂ ਕਾਰ ਜਿਹੜੀ ਅੰਦਰ ਲੈ ਕੇ ਗਏ, ਕਿਉਂਕਿ ਇਹ ਤਾਂ ਹਰ ਰੋਜ਼ ਲੰਘਦੇ ਸੀ, ਆਉਂਦੇ ਸੀ ਡਿਊਟੀ 'ਤੇ। ਉਹਨੇ ਕਿਹਾ ਵੀ ਅਸੀਂ ਆ ਆਪਣੇ ਆਈਡੈਂਟੀ ਕਾਰਡ ਵਿਖਾਏ, ਕਾਰ ਦਾ ਨਹੀਂ ਉਹਨੂੰ ਪਤਾ ਲੱਗਾ ਵੀ ਕਾਰ ਇਹ ਇਹਨਾਂ ਦੀ ਆਪਦੀ ਹੈ, ਇਹ ਵਿੱਚੋਂ ਨਹੀਂ, ਸਰਕਾਰੀ ਨਹੀਂ, ਉਹ ਜਿਹਾ ਸਾਰਾ ਬਣਾਇਆ ਸੀ ਨਾ ਹੁਣ। ਇਹਨਾਂ ਨੇ ਅੰਦਰ ਜਾ ਕੇ ਪਹੁੰਚ ਕੇ, ਸੋ ਉਸ ਵੇਲੇ ਉਤਾਰ ਕੇ ਨਹੀਂ ਤਰਾ ਸੀ।

ਅੰਦਰ ਜਾ ਲੰਘਾ ਦਿੱਤੇ ਗਏ। ਉਸ ਵੇਲੇ ਇਹ ਕਾਰ 'ਚ ਬੈਠੇ ਵੇਖ ਰਹੇ ਸੀ, ਥੋੜ੍ਹੀ ਜਿਹੀ ਵਿੱਥ ਤੋਂ ਪਾਸੇ ਕਾਰ ਖੜਾਈ ਸੀ, ਪਾਰਕਿੰਗ, ਕਾਰ ਪਾਰਕਿੰਗ ਵਿੱਚ ਸਾਹਮਣੇ ਸਕੱਤਰੇ ਤੋਂ ਉੱਤਰ ਕੇ ਉੱਤੋਂ ਆਪਣੇ ਦਫ਼ਤਰ 'ਚੋਂ ਥੱਲੇ ਕਾਰ ਵਿੱਚ ਬੈਠਣਾ ਸੀ ਉਹਨੇ। ਬੁਲਟ ਪਰੂਫ ਉਹਦੀ ਕਾਰ ਸੀ, ਅੰਬੈਸਡਰ ਕਾਰ, ਬੁਲਟ ਪਰੂਫ, ਜਿਹਨੂੰ ਗੋਲੀ ਕੁਝ ਨਹੀਂ ਕਰਦੀ ਸੀ। ਜੇ ਸਿੰਘ ਹਮਲਾ ਵੀ ਕਰ ਦਿੰਦੇ ਬਾਹਰੋਂ, ਗੋਲੀ ਨਹੀਂ ਵੱਜਣੀ ਸੀ ਉਹਦੇ। ਇੰਨੀ ਉਹ ਬੁਲਟ ਪਰੂਫ ਕਾਰ ਸੀ ਉਹਦੀ, ਜਦੋਂ ਵੀ ਜਾਂਦਾ ਸੀ ਉੱਥੇ ਨੇੜੇ ਨੇੜੇ। ਹੋਰ ਪਾਸੇ ਜਾਣਾ ਸੀ ਉੱਥੋਂ, ਉਹਦੇ ਮੁਤਾਬਕ ਥੱਲੇ ਉਤਰਿਆ ਪੌੜੀਆਂ, ਅਤੇ ਨਾਲ ਲਾਹੌਰ ਲਸ਼ਕਰ 17 ਬੰਦੇ ਹੋਰ ਨਾਲ ਸੀ। ਚੰਡਾਲ ਚੌਂਕੜੀ ਦੁਸ਼ਟ ਚੌਂਕੜੀ, ਸਦਾ ਕੂੜ ਕਮਾਵੈ, ਨਾ ਬੂਝੈ ਵਿਚਾਰੇ, ਨਿੰਦਾ ਦੁਸ਼ਟੀ ਅਤੇ ਕਿਨ ਫਲ ਪਾਇਆ, ਹਰਨਾਕਸ ਨਖੈ ਬਿਦਾਰੇ। ਧੰਨ ਗੁਰੂ ਰਾਮਦਾਸ ਜੀ। ਇਹ ਦੁਸ਼ਟ ਚੌਂਕੜੀ ਸੀ ਸਾਰੀ, ਕੌਮ ਦੇ ਖਿਲਾਫ਼, ਪੰਥ ਦੇ ਖਿਲਾਫ਼ ਨਿੰਦਿਆ, ਗਾਲੀ ਗਲੋਚ, ਨਿੰਦਾ ਦੁਸ਼ਟੀ ਅਤੇ ਕਿਨ ਫਲ ਪਾਇਆ, ਹਰਨਾਕਸ ਨਖੈ ਬਿਦਾਰੇ। ਹਰਨਾਕਸ਼ ਨੂੰ ਫਿਰ ਨਵਾਂ ਨਾ ਪਾੜ ਦਿੱਤਾ ਸੀ, ਇਹ ਹਰਨਾਕਸ਼ ਹੀ ਸੀ, ਇਹ ਕਿਹੜਾ ਘੱਟ ਸੀ। ਥੱਲੇ ਆਇਆ ਜਦੋਂ ਵੇਖਿਆ ਗਿਆ ਸਿੰਘ ਫਿਰ ਸ਼ੂਕਦਾ, ਵੀ ਹੁਣ ਕਾਰ 'ਚ ਬਹਿਣ ਤੋਂ ਪਹਿਲਾਂ ਪਹਿਲਾਂ ਉਸ ਵੇਲੇ ਗਿਆ ਸਿੰਘਾਂ ਨੂੰ ਫਤਿਹ ਬੁਲਾ ਕੇ ਅਖੀਰਲੀ ਲਾਸਟ ਸੱਚੇ ਪਾਤਸ਼ਾਹ ਨੂੰ ਯਾਦ ਕਰਦਾ ਹੋਇਆ ਭਾਈ ਦਿਲਾਵਰ ਸਿੰਘ 18 ਅਗਸਤ 1970 ਦਾ ਜਨਮ ਹੈ, 31 ਅਗਸਤ 1995 ਨੂੰ ਇਹ ਸ਼ਹੀਦੀ ਜਾਮ ਪੀ ਰਿਹਾ ਹੈ। ਉਮਰ 25 ਸਾਲ 13 ਦਿਨ, ਘੰਟੇ ਇੱਕ ਦੋ ਵੱਧ ਘੱਟ ਹੋਣਗੇ, ਇਹ ਨਹੀਂ ਮੈਨੂੰ ਪਤਾ ਟਾਈਮ ਕਿੰਨਾ ਸੀ ਜਦੋਂ ਜਨਮ ਹੋਇਆ। 5 ਵਜੇ ਇਹ ਬੰਬ ਚੱਲਦਾ ਵਾ ਸ਼ਾਮ ਦੇ। ਹਰਗੁਰੂ ਪਿਆਰੀ ਸਾਹਿਬ ਸੰਗਤ ਜੀ ਗਿਆ, ਜਦੋਂ ਆਇਆ ਜਾਲਮ ਉਹਨੇ ਕਿਹਾ ਛਪਾਈ ਬਾਡੀਗੜ ਜਾ ਕੇ ਆਪ ਕਾਰ ਦੀ ਮੂਹਰਲੀ ਸੀਟ 'ਤੇ ਬਹਿਣਾ ਸੀ, ਆਪ ਖਿੜਕੀ ਖੋਲ੍ਹੀ ਜਾ ਕੇ ਜਦੋਂ ਆ ਕੇ ਬਹਿਣ ਲੱਗਾ ਬਰਾਬਰ ਐਂ ਉਦੋਂ ਹੀ ਆਪਣੇ ਬੰਬ ਚਲਾ ਦਿੱਤਾ ਬੈਲਟ ਦਾ ਨੀਵਾਂ ਹੋ ਕੇ। ਉਸ ਨਾਲ ਹੀ ਫੀਤਾ ਫੀਤਾ ਦੇ ਵਿੱਚ ਜਾਲਮ ਹੋਇਆ, ਆਪ ਹੀ ਸ਼ਹੀਦ ਨਾਲ ਹੀ ਉੱਟ ਗਏ। 17 ਕੂੜ ਦੁਸ਼ਟ ਚੌਂਕੜੀ, ਸਦਾ ਕੂੜ ਕਮਾਵੈ, ਨਾ ਬੂਝੈ ਵਿਚਾਰੇ, 17 ਨਾਲ ਉਹ ਉੱਡੇ। ਇਹ ਬਲਦੇਵ ਸਿੰਘ ਪੱਕਾ ਕਲਾਂ ਜਿਹੜਾ ਸੀ, ਇਹ ਲੰਗੜਾਉਂਦਾ ਹੋਇਆ ਜਦੋਂ ਧੂੰਆਂ ਧਾਰ ਵਿੱਚੋਂ ਨਿਕਲਿਆ, ਮਗਰੋਂ ਲੰਗੜਾਉਂਦਾ ਹੋਇਆ, ਸਾਰੇ ਕੱਪੜੇ ਸੜੇ ਹੋਏ, ਨੰਗਾ ਅੱਧਾ ਸੜਿਆ, ਇਹ ਜਾ ਰਿਹਾ ਸੀ ਚੀਕਦਾ ਹੋਇਆ। ਇਹਨੂੰ ਹਸਪਤਾਲ 'ਚ ਲੈ ਕੇ ਗਏ, 8ਵੇਂ ਦਿਨ ਇਹ ਵੀ ਪੂਰਾ ਹੋ ਗਿਆ ਹਸਪਤਾਲ। ਬਲਦੇਵ ਸਿੰਘ ਪੱਕਾ ਕਲਾ MLA ਜਿਹੜਾ ਸੀ ਸਾਡੇ ਲਾਗੇ ਦਾ, ਕੋਈ ਨਹੀਂ ਬਚਿਆ ਭਾਵ ਜਿਹੜਾ ਨਾਲ ਸੀ। ਔਰ ਉਸ ਵੇਲੇ ਜਿਹੜੇ ਤੁਸੀਂ ਸ਼ਬਦ ਸੁਣੇ ਨੇ ਫਿਰ ਗੁਰੂ ਸਾਹਿਬਾਂ ਦੇ, ਇਹ ਸਪਿਰਟ ਭਰਦੇ ਨੇ ਕੌਮ ਵਿੱਚ, ਕੌਮ ਦੇ ਪੁੱਤਰਾਂ ਵਿੱਚ, ਪੰਜਾਬੀਆਂ ਦੀ ਅਣਖ ਨੂੰ ਜਗਾਉਂਦੇ ਨੇ, ਬੁਝੀ ਹੋਈ ਨੂੰ ਚੰਗਿਆੜੇ ਲਾਉਂਦੇ ਨੇ, ਬਾਲਦੇ ਨੇ ਦੁਆਰਾ। ਜੈਕਾਰ ਕੀ ਉਹ ਧਰਮੀਆਂ ਕਾ, ਪਾਪੀ ਕੋ ਡੰਡ ਦੀ ਹੋਏ। ਧਰਮੀਆਂ ਦੀ ਜੈ ਜੈਕਾਰ ਹੋਈ, ਪਾਪੀ ਕੋ ਡੰਡ ਦੀ ਹੋਏ, ਪਾਪੀ ਨੂੰ ਡੰਡ ਦੇ ਦਿੱਤਾ, ਤੀਮਾ ਤੀਮਾ ਹੋ ਕੇ ਉੱਡ ਗਿਆ। ਐਸਾ ਜਿਹੜਾ ਮਾਵਾਂ ਦੇ ਪੁੱਤ ਮਾਰਦਾ ਸੀ, ਇੱਕ ਇੱਕ ਗੋਲੀ ਮਾਰਦਾ ਸੀ, ਦੋ ਦੋ ਗੋਲੀਆਂ ਮਾਰ ਕੇ ਸੁੱਟ ਦਿੰਦਾ ਸੀ, ਮੁਕਾਬਲਾ ਹੋਇਆ, ਉਹਦਾ ਆਪਦਾ ਰਿਹਾ ਹੀ ਕੁਛ ਨਹੀਂ। ਦੂਜਿਆਂ ਨੂੰ ਇਕੱਠੇ ਕਰਕੇ ਸਰੀਰਾਂ ਨੂੰ ਸੰਸਕਾਰ ਕਰ ਦਿੱਤਾ ਦੂਜਿਆਂ। ਇਹ ਵੀ ਮੈਂ ਬੇਨਤੀ ਕਰਾਂ, ਉਦੋਂ ਮੈਂ ਸੰਥਿਆ ਕਰਾਉਂਦਾ ਸੀ ਦਮਦਮੀ ਟਕਸਾਲ ਵਿੱਚ, ਹੈੱਡਕੁਆਟਰ 'ਤੇ ਦਮਦਮੀ ਚੌਂਕ ਮਹਿਤਾ, ਸੰਥਿਆ ਕਰਾਉਣ ਦੀ ਡਿਊਟੀ ਸੀ ਸਿੰਘਾਂ ਨੂੰ। ਪਚੰਗੀ ਕਈ ਪੜ੍ਹਦੇ ਸੀ, 90 ਜਾਣੇ ਸੀ ਉਂਝ ਸਾਰੇ ਸਾਡੇ ਕੋਲ, ਵੀ ਛੋਟੇ ਛੋਟੇ ਪਚੰਗੀ ਸੀ 30 ਕ। ਉਹ ਪਚੰਗੀ ਇੱਕ ਆਇਆ ਅਗਲੇ ਦਿਨ, ਇਹ ਕਾਰਾ ਹੋਣ ਤੋਂ ਅਗਲੇ ਦਿਨ ਕਿ ਤੀਜੇ ਦਿਨ, ਮੈਨੂੰ ਹੁਣ ਪੂਰਾ ਯਾਦ ਨਹੀਂ, 2 ਦਿਨਾਂ ਬਾਅਦ ਸ਼ਾਇਦ 3 ਦਿਨ ਬਾਅਦ। ਉਹ ਕਹਿੰਦਾ ਉਸਤਾਦ ਜੀ ਮੈਨੂੰ ਛੁੱਟੀ ਚਾਹੀਦੀ ਹੈ। ਉਸਤਾਦਾਂ ਤੋਂ ਪੁੱਛਣਾ ਪੈਂਦਾ ਸੀ, ਫਿਰ ਜਥੇਦਾਰਾਂ ਤੋਂ, ਫਿਰ ਘਰ ਜਾਣ ਨੂੰ ਛੁੱਟੀ ਦਿੰਦੇ ਸੀ, ਆਮ ਨਹੀਂ ਛੁੱਟੀ ਦਿੰਦੇ ਸੀ ਹਰੇਕ ਵਿਦਿਆਰਥੀ।

ਉਹ ਪਚੰਗੀ ਜਦੋਂ ਆਇਆ ਅਤੇ ਕਹਿਣ ਲੱਗਾ, ਉਸਤਾਦ ਜੀ ਮੈਨੂੰ ਛੁੱਟੀ ਦੇ ਦਿਓ। ਮੈਂ ਕਿਹਾ ਕੀ ਗੱਲ ਆ, ਇੰਨੀ ਗਰਮੀ ਆ, ਤੂੰ ਘਰ ਕਿਰਾਇਆ ਲਾਏਂਗਾ ਨਾਲੇ ਜਾਏਂਗਾ ਅਤੇ ਇੱਥੇ ਤੂੰ ਵਿਦਿਆ ਸੰਥਿਆ ਕਰ ਨਾਗਾ ਪਊ। ਕਹਿਣ ਲੱਗਾ ਵੀ ਮੈਂ ਨਹੀਂ, ਮੈਂ ਜ਼ਰੂਰੀ ਜਾਣਾ, ਥੱਲੇ ਦਫ਼ਤਰ ਵਿੱਚ 7 ਨੰਬਰ 'ਚ ਮੇਰੇ ਘਰੋਂ ਫੋਨ ਆਇਆ ਵਾ ਅਤੇ ਮੇਰੀ ਮਾਤਾ ਜੀ ਦਾ, ਉਹਨੇ ਕਿਹਾ ਵੀ ਛੇਤੀ ਆ ਜਾਓ ਪੁੱਤ, ਘਰ ਆ ਜਾਓ, ਤੁਸੀਂ ਘਰ ਰਹਿਣਾ ਵਾ, ਅਤੇ ਇਸ ਤਰ੍ਹਾਂ ਕਰਕੇ ਤੁਹਾਡੇ ਫੁੱਫੜ ਦੀ ਡੈਥ ਹੋ ਗਈ। ਮੇਰੇ ਫੁੱਫੜ ਦੀ ਡੈਥ ਹੋ ਗਈ। ਮੈਂ ਵੀ ਕੀ ਗੱਲ ਹੋਈ ਉਹਨੂੰ। ਫਿਰ ਉਹਨੇ ਭਚੰਗੀ ਨੇ ਦੱਸਿਆ ਵੀ ਉੱਥੇ ਜਿੱਥੇ ਬੰਬ ਚੱਲਿਆ ਚੰਡੀਗੜ੍ਹ, ਰਾਜਾ ਮਾਰਿਆ ਗਿਆ ਜਿੱਥੇ, ਉੱਥੇ ਮੇਰੇ ਫੁੱਫੜ ਜੀ ਉਹਦੀ ਸਿਕਿਉਰਿਟੀ ਵਿੱਚ ਸੀ ਅਤੇ ਉੱਥੇ ਉੱਥੇ ਹੀ ਮਰ ਗਏ ਉਹ ਨਾਲ ਹੀ। ਮੈਂ ਕਿਹਾ ਕੋਈ ਨਹੀਂ, ਫਿਰ ਤੂੰ ਜਾ। ਮੈਂ ਉਹਨੂੰ ਛੁੱਟੀ ਦੇ ਦਿੱਤੀ, ਉਹ ਥੱਲੇ ਜਹਿਦਾਰਾਂ ਕੋਲ ਗਿਆ ਅਤੇ ਉਹ ਫਿਰ ਉਹਨੂੰ ਕਹਿੰਦੇ ਕੋਈ ਨਹੀਂ ਤੂੰ 10-12 ਦਿਨ ਜਾਇਆ, ਜਦੋਂ ਕੋਈ ਨਹੀਂ ਜਦੋਂ ਭੋਗ ਪੈ ਗਿਆ ਉਦੋਂ ਆ ਜੀ, ਕੋਈ ਗੱਲ ਨਹੀਂ। ਫਿਰ ਇਹੋ ਜਿਹੇ ਥਾਂ 'ਤੇ ਭਾਵੇਂ ਕੋਈ ਹੋ, ਉਦੋਂ ਸਾਧ ਸੰਗਤ ਜੀ ਹਮਦਰਦੀ ਆਉਂਦੀ ਛੁੱਟੀ ਦੇਣ ਦਾ, ਅਤੇ ਉਹ ਚਲਿਆ ਗਿਆ ਭਚੰਗੀ। ਉਹ ਜਦੋਂ ਚਲਿਆ ਗਿਆ ਅਤੇ ਵਾਪਸ ਆਇਆ 12-13 ਦਿਨਾਂ ਬਾਅਦ, ਫਿਰ ਉਹਨੂੰ ਅਸੀਂ ਬਿਠਾ ਕੇ ਪ੍ਰੇਮ ਨਾਲ ਪੁੱਛਿਆ ਵੀ ਉਹ ਤੇਰੇ ਫੁੱਫੜ ਜੀ ਦਾ ਸੰਸਕਾਰ ਹੋ ਗਿਆ, ਭੋਗ ਪੈ ਗਿਆ? ਉਹ ਕਹਿੰਦਾ ਹਾਂ ਵੀ ਭੋਗ ਪਾ ਦਿੱਤਾ ਵਾ ਸਾਡੇ ਸਾਰੇ ਰਿਸ਼ਤੇਦਾਰਾਂ ਨੇ। ਅਤੇ ਉਹਨੂੰ ਪੁੱਛਿਆ ਵੀ ਉੱਥੇ ਤਾਂ ਬੰਬ ਚੱਲਿਆ, ਉੱਥੇ ਤਾਂ ਬੰਦੇ ਉੱਡ ਗਏ ਬਿਲਕੁਲ ਹੀ, ਅਤੇ ਚੀਥੜੇ ਚੀਥੜੇ ਉੱਡ ਗਏ ਆ, ਅਤੇ ਉਹ ਕੀ ਤੁਹਾਡੇ ਫੁੱਫੜ ਦਾ ਸਰੀਰ ਮਿਲਿਆ ਪਛਾਣ? ਜਦੋਂ ਅਸੀਂ ਪੁੱਛਿਆ ਉਹ ਕਹਿੰਦਾ ਵੀ ਨਹੀਂ, ਉਹ ਸਾਡੇ ਨਾ ਗੱਲਾਂ ਕਰਦੇ ਸੀ ਜਦੋਂ ਸਾਡੇ ਘਰ, ਅਤੇ ਉਦੋਂ ਮੇਰੇ ਪਿਤਾ ਜੀ ਕਹਿੰਦੇ ਸੀ, ਭੂਆ ਜੀ ਕਹਿੰਦੇ ਸੀ ਵੀ ਉਹ ਇੱਕ ਬੂਟ ਮਿਲਿਆ ਉਹਨਾਂ ਦਾ, ਬੂਟ ਤੋਂ ਪਛਾਣ ਹੋਈ ਉਹਦੇ, ਇੱਕ ਬੂਟ ਤੋਂ ਅਤੇ ਉਹਦਾ ਇੱਕ ਪੈਰ ਸੀ ਉਹਦੇ ਵਿੱਚ ਬੂਟ ਦੇ, ਅਤੇ ਉਹ ਬੂਟ ਤੋਂ ਪਛਾਣ ਹੋਈ ਮੇਰੇ ਫੁੱਫੜ ਜੀ ਦੀ ਵੀ ਆਹ ਉਹਨਾਂ ਦਾ, ਮੇਰੀ ਭੂਆ ਜੀ ਨੇ ਪਛਾਣ ਕੀਤੀ ਉੱਥੇ ਜਾ ਕੇ ਵੀ ਆਹ ਉਹਨਾਂ ਦਾ ਪੈਰ ਹੈ, ਹੋਰ ਨਹੀਂ ਕੁਛ ਵੀ ਮਿਲਿਆ। ਅਤੇ ਫਿਰ ਉਹ ਜਾਲਮ ਦਾ ਕੀ ਮਿਲਿਆ? ਹੋਊ ਸਾਧ ਸੰਗਤ ਜੀ, ਭਾਈ ਦਿਲਾਵਰ ਸਿੰਘ ਦਾ ਵੀ ਕੁਝ ਨਹੀਂ ਵਿਚਾਰੇ ਦਾ ਮਿਲਿਆ। ਭਾਵੇਂ ਐਸੀ ਹਾਲਤ ਹੁੰਦੀ ਹੈ ਫਿਰ ਜਾਲਮ ਦੀ, ਸੂਰਬੀਰਾਂ ਨੇ ਤਾਂ ਕੁਰਬਾਨੀ ਕਰਨੀ ਹੁੰਦੀ ਹੈ। ਤਾਂ ਜੈ ਕਿਆ ਜੈਕਾਰ ਕੀ ਉਹ ਧਰਮੀਆਂ ਕਾ, ਪਾਪੀ ਕੋ ਡੰਡ ਦੀ ਓਏ। ਫਿਰ ਉਹ ਸਿੰਘ ਜਿਹੜੇ ਸੀ ਉਹ ਹੱਸ ਪਏ, ਮੇਰੇ ਨਾਲ ਬੈਠੇ ਸੀ ਜਿਹੜੇ ਕਲਾਸ ਵਿੱਚ। ਮੈਂ ਕਿਹਾ ਹੱਸੋ ਨਾ, ਉਹ ਭਚੰਗੀ ਵਿਚਾਰਾ ਥੋੜ੍ਹਾ ਜਿਹਾ ਅਫਸੋਸ ਵਿੱਚ ਸੀ ਨਾ, ਹੁੰਦਾ ਹੀ ਹੈ। ਮੈਂ ਕਿਹਾ ਹੱਸੋ ਨਾ, ਕਹਿੰਦੇ ਵੀ ਉਹਦੇ ਬੂਟ ਤੋਂ ਉਹਦਾ ਮਿਲਿਆ ਅਤੇ ਉਹਦਾ ਕੀ ਫਿਰ ਬਣਿਆ? ਸੋ ਇਹ ਤਰੀਕੇ ਨਾਲ ਸਾਧ ਸੰਗਤ ਜੀ ਇਹ ਜ਼ਾਲਮ ਨੂੰ ਸਜ਼ਾ ਅਕਾਲ ਪੁਰਖ ਨੇ ਦਿੱਤੀ, ਸੂਰਬੀਰ ਯੋਧਿਆਂ ਨੇ ਨਾ ਖਾਲਸਿਆਂ ਨੇ, ਕੌਮੀ ਰਵਾਇਤਾਂ ਅਨੁਸਾਰ ਇਹ ਜ਼ਾਲਮ ਦਾ ਨਾਸ ਕੀਤਾ। ਉਸ ਵੇਲੇ ਕੋਈ ਪਤਾ ਨਹੀਂ ਸੀ, ਸੁੰਨ ਹੋ ਗਈ ਸੀ ਇੱਕ ਵਾਰ ਏਜੰਸੀਆਂ ਸਾਰੀਆਂ, ਗਲਤੀ ਇੱਕ ਕਰ ਲਈ ਸੂਰਬੀਰਾਂ ਨੇ, ਐਡਾ ਵੱਡਾ ਸ਼ਾਇਦ ਪਹਿਲੀ ਵਾਰ ਇਹ ਕੀਤਾ ਸੀ, ਸਾਹਮਣੇ ਉੱਡਦਾ ਵੇਖਿਆ ਸੀ ਐਡਾ ਵੱਡਾ ਬੰਬ ਚੱਲਦਾ। ਗਲਤੀ ਇਹ ਖਾਲੀ ਵੀ ਜਿਹੜੀ ਕਾਰ ਸੀ ਉੱਥੇ ਹੀ ਖੜੀ ਸੀ, ਉਹ ਛੱਡ ਕੇ ਆ ਗਈ ਸਿੰਘ, ਕਾਰ ਨਾਲ ਹੀ ਲਿਆਉਂਦੇ, ਉਦੋਂ ਕਿਹਨੇ ਪੁੱਛਣਾ ਸੀ, ਬਾਹਰ ਹੋਰ ਵੀ ਕਾਰਾਂ ਫਿਰਦੀਆਂ ਸੀ ਨਾ ਪੁਲਿਸ। ਉਹ ਕਾਰ ਗੱਡੀ ਉੱਥੇ, ਉਹ ਜੋ 3 ਦਿਨ ਖੜੀ ਰਹੀ ਪੂਰੇ ਉੱਥੇ ਵੇਖੀ ਉਹਨਾਂ ਸਾਰੇ ਜਾਣਛੀਨ ਕਰਦਿਆਂ, ਇੱਕ ਦਿਨ ਤਾਂ ਸੰਭਾਲਦਿਆਂ ਹੀ ਲੱਗ ਗਈ ਜ਼ਖਮੀਆਂ ਨੂੰ, ਹੋਰ ਸਾਰਿਆਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕੁਝ ਕੀ ਹੋ ਗਿਆ, ਕੀ ਹੋਇਆ, ਕਿਹਨੇ ਕੀਤਾ। ਉਹਨੂੰ ਵੀ ਨਾਲ ਆਈ ਸਮਝ ਲਿਆ ਵੀ ਉਹ ਵੀ ਸਿਪਾਹੀ ਦੂਜੀਆਂ ਸਿਪਾਹੀਆਂ ਵਾਂਗ ਉੱਡ ਗਿਆ ਦਿਲਾਵਰ ਸਿਉਂ ਵੀ। ਅਤੇ ਉਹ ਜਦੋਂ ਕਾਰ ਕੋਈ ਨਾ ਲੈ ਕੇ ਗਿਆ, 3 ਦਿਨ ਖੜੀ ਰਹੀ, ਫਿਰ ਉਹ ਕਾਰ ਜਦੋਂ ਫੜੀ ਪਕੜੀ, ਇਹਦਾ ਤਾਂ ਡਰਾਈਵਰ ਹੀ ਕੋਈ ਨਹੀਂ, ਫਿਰ ਪਤਾ ਲੱਗਾ ਵੀ ਇਹ ਸਰਕਾਰੀ ਨਹੀਂ ਹੈ। ਉਹ ਤੋਂ ਫਿਰ ਸਾਰੀ ਤਫਤੀਸ਼ ਸ਼ੁਰੂ ਹੋਈ, CBI ਨੂੰ ਇਹ ਕੇਸ ਦਿੱਤਾ ਗਿਆ, ਭਾਰਤ ਦੀਆਂ ਏਜੰਸੀਆਂ। ਪਰ ਉਸ ਵੇਲੇ CBI ਨੇ ਉਹ ਕਾਰ ਤੋਂ ਇਹ ਕੇਸ ਸਾਰਾ ਕੱਢਿਆ। ਉਹ ਕਾਰ ਦਿੱਲੀ ਦਾ ਨੰਬਰ ਸੀ, ਉਹ ਦਿੱਲੀ ਗਏ ਉੱਥੇ ਜਿੱਥੋਂ ਲਈ ਖਰੀਦੀ ਸੀ ਪੁਰਾਣੀ, ਉਹਨੇ ਸਾਰੇ ਬੰਦੇ ਦੱਸਤੇ ਵੀ ਆਹ ਬੰਦੇ ਲੈ ਕੇ ਗਏ ਸੀ, ਮੈਂ ਤਾਂ ਪੁਰਾਣੀ ਦਿੱਤੀ ਸੀ, ਇਹਨੂੰ ਰੰਗ ਕੀਤਾ ਗਿਆ, ਦੁਬਾਰੇ ਨਵੀਂ ਬਣਾਇਆ ਗਿਆ, ਇਹ ਰੂਪੇ ਨੂੰ ਉਹਨਾਂ ਦਿੱਤਾ ਵਾ। ਫਿਰ ਉਹਨਾਂ ਨੇ ਹੌਲੀ ਹੌਲੀ ਕਰਦਿਆਂ ਇਹਨਾਂ ਨੂੰ ਭਾਈ ਜਗਤਾਰ ਸਿੰਘ ਵਾਰੇ ਹੋਣੀ, ਪਰਮਜੀਤ ਸਿੰਘ ਭਿਓਰੇ ਹੋਣੀ, ਬਲਵੰਤ ਸਿੰਘ, ਇਹ ਫੜੇ ਗਏ ਸਿਪਾਹੀ। ਇਹ ਜਦੋਂ ਫੜੇ ਗਏ ਪਹਿਲਾਂ ਤਾਂ ਨਹੀਂ ਇਹਨਾਂ, ਫਿਰ ਇਹਨਾਂ ਨੇ
ਫੁੱਟ ਸਾਰਦਿਆਂ ਹੀ ਉਹ ਉਦੋਂ ਵੱਡਾ ਨੁਕਸਾਨ ਭਾਈ ਗੁਰਮੀਤ ਸਿੰਘ ਇੰਜਨੀਅਰ ਫੜੇ ਗਏ ਜਿਨ੍ਹਾਂ ਨੇ ਆਰ ਡੀ ਐਕਸ ਰਾਹੀਂ ਇਹ ਬੰਬ ਤਿਆਰ ਕੀਤਾ ਸੀ। ਉਹ ਜਦੋਂ ਕੱਢ ਲਈ ਸਾਰੀ ਗੱਲ ਅਤੇ ਉਸ ਵੇਲੇ ਫਿਰ ਇਹਨਾਂ ਨੂੰ ਫੜ ਕੇ ਤਸੀਹੇ ਦਿੱਤੇ ਗਏ ਸਿੰਘਾਂ ਨੂੰ ਗਾਂ ਦੀ ਗਾਂ ਫਿਰ। ਔਰ ਉਸ ਵੇਲੇ ਕੋਈ ਕਿਸੇ ਨੂੰ ਪਤਾ ਨਹੀਂ ਸੀ ਇਹ ਜ਼ਿੰਮੇਵਾਰੀ ਬੱਬਰ ਖਾਲਸਾ ਦੇ ਮੁਖੀ ਨੇ ਲੈ ਲਈ ਸੀ, ਪਾਕਿਸਤਾਨ ਵਿੱਚ ਬੈਠੇ ਵਧਾਵਾ ਸਿੰਘ ਬੱਬਰ ਨੇ। ਉਸ ਵੇਲੇ ਵੀ ਹੈਰਾਨ ਸੀ ਵੀ ਇਹ ਝੂਠ ਆ, ਇੰਨੀ ਗੱਲ ਜ਼ਰੂਰ ਆ ਗਈ ਸੀ, ਸ਼ੰਕਾ ਸੀ ਪੁਲਿਸ ਨੂੰ ਵੀ ਉੱਥੇ ਬੈਠਾ ਵਧਾਵਾ ਸਿੰਘ ਇਹ ਕੰਮ ਨਹੀਂ ਕਰ ਸਕਦਾ, ਉਹਦੇ ਪਾਕਿਸਤਾਨ ਬੈਠਾ ਵਾ। ਫਿਰ ਉਹਦੇ ਪਿੰਡ ਵੀ ਜਿਹੜੀ ਉਹ ਚਿੱਠੀ ਆਈ ਸੀ ਉਹਨੇ ਭੇਜੀ ਸੀ ਜ਼ਿੰਮੇਵਾਰੀ ਦੀ, ਉਹ 'ਤੇ ਉਹ ਸੈਨ ਹੁੰਦੇ ਆ, ਉਹਦੇ ਸੈਨ ਸੀ। ਉਹ ਸੈਨ ਜਾ ਕੇ ਉਹਦੇ ਪਿੰਡ ਕਪੂਰਥਲੇ ਜ਼ਿਲ੍ਹੇ ਵਿੱਚ ਜਿੱਥੋਂ ਰੇਹ ਲੈਂਦਾ ਸੀ ਸੁਸਾਇਟੀ ਦੇ ਵਿੱਚੋਂ ਜਦੋਂ ਖੇਤੀਬਾੜੀ ਕਰਦਾ ਸੀ ਪਹਿਲਾਂ 1975 ਵਿੱਚ ਯੂਰੀਆ ਰੇਹ ਚੁੱਕਣ ਜਾਂਦਾ ਸੀ ਉਹ, ਤਾਂ ਉੱਥੇ ਸੈਨ ਆਪਾਂ ਕਰਦੇ ਹਾਂ, ਰਜਿਸਟਰ ਲੱਗੇ ਹੁੰਦੇ ਪੁਰਾਣੇ ਪਏ ਹੁੰਦੇ, ਉਹ 'ਤੇ ਜਿਹੜੇ ਸੈਨ ਉਹ ਪੰਜਾਬੀ 'ਚ ਕਰਦਾ ਸੀ ਖੇਤੀਬਾੜੀ ਕਰਦਾ ਰੇਹ ਲੈਣ ਗਿਆ, ਉਹ ਸੈਨ ਮਿਲਾਏ ਗਏ ਉਹਦੇ ਨਾਲ। ਕਹਿੰਦੇ ਵੀ ਸੈਨ ਤਾਂ ਉਹਦੇ ਹੀ ਆ, ਵਧਾਵਾ ਸਿੰਘ ਬੱਬਰ ਦੇ ਉੱਥੇ ਬੈਠੇ ਨੇ, ਐਡਾ ਕੰਮ ਕਿਵੇਂ। ਫਿਰ ਉਸ ਤੋਂ ਬਾਅਦ ਇਹ ਗੱਡੀ ਤੋਂ ਫਿਰ ਤਫਤੀਸ਼ ਹੋਈ ਅਤੇ ਫਿਰ ਪਤਾ ਲੱਗਾ ਵੀ ਇਹਨਾਂ ਸੰਬੰਧ ਸੀ ਉਹਦੇ ਨਾਲ। ਔਰ ਹੌਲੀ ਹੌਲੀ ਫਿਰ ਜਦੋਂ ਤਸੀਹੇ ਦਿੱਤੇ ਗਏ ਫਿਰ ਗੁਰਮੀਤ ਸਿੰਘ ਇੰਜਨੀਅਰ ਜਿਹੜਾ ਸੀ ਉਹਦਾ ਨਾਂ ਲਿਆ, ਉਹ ਫੜਿਆ ਗਿਆ, ਉਹ ਸਿੰਘ ਫੜਿਆ ਗਿਆ ਵਿਚਾਰਾ, ਉਹ ਵੀ ਮੰਨ ਗਿਆ। ਫਿਰ ਵੀ ਪੂਰਾ ਨਹੀਂ ਪਤਾ ਲੱਗਦਾ ਵੀ ਕਿਹਨੇ ਉਡਾਇਆ। ਫਿਰ ਇਹ ਭਾਈ ਬਲਵੰਤ ਸਿੰਘ ਰਾਜੂਆਣਾ ਜਦੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਬੜਾਇਲ ਜੇਲ੍ਹ ਵਿੱਚ ਕੁੱਟਿਆ ਗਿਆ, ਸੋ ਚੰਡੀਗੜ੍ਹ ਦੀ ਵਿੱਚ ਸਖ਼ਤ ਤਸੀਹੇ ਦਿੱਤੇ ਗਏ, ਤਾਂ ਉਸ ਵੇਲੇ 2 ਸਾਲ ਬਾਅਦ ਇਹ ਸ਼ਹੀਦ ਦਾ ਨਾਮ ਸਾਹਮਣੇ ਆਇਆ ਭਾਈ ਦਿਲਾਵਰ ਸਿੰਘ ਦਾ 1997 ਵਿੱਚ। ਸੋ ਉਸ ਵੇਲੇ ਇਹਨੇ ਸਾਰਾ ਮੰਨ ਲਿਆ ਵੀ ਅਸੀਂ ਇਸ ਤਰ੍ਹਾਂ ਕੀਤਾ ਵਾ, ਉਹ ਭਾਈ ਦਿਲਾਵਰ ਸਿੰਘ ਸਿਪਾਹੀ ਸੀ ਜਿਹਨੇ ਮਨੁੱਖੀ ਬੰਬ ਬਣ ਕੇ ਉਡਾਇਆ ਵਾ, ਅਸੀਂ ਟਾਚ ਪਾਈ ਸੀ ਅਤੇ ਉਹਦੀ ਵਾਰੀ ਆ ਗਈ। ਫਿਰ ਸਾਰੀ ਗੱਲ ਦੀ ਇਸ ਤਰ੍ਹਾਂ ਤਫਤੀਸ਼ ਹੋਈ ਵੀ ਇਸ ਤਰ੍ਹਾਂ ਇਹ ਮਨੁੱਖੀ ਬੰਬ ਬਣ ਕੇ ਨਾਲ ਇਹ ਬੰਬ ਚੱਲਿਆ ਵਾ, ਅਤੇ ਬੇਅੰਤਾ ਜਿਹੜਾ ਬੇਅੰਤਾ ਸੀ ਇਹਦਾ ਕਤਲ ਹੋਇਆ ਵਾ। ਇਹ CBI ਨੇ ਸਾਰੀ ਜਾਂਚ ਕਰਕੇ ਫਿਰ ਇਹਦਾ ਨਾਂ ਆਇਆ ਅਤੇ ਕੌਮ ਨੂੰ ਪਤਾ ਲੱਗਾ। ਔਰ ਗੁਰੂ ਪਿਆਰੀ ਸਾਹਿਬ ਸੰਗਤ ਜੀ ਫਿਰ ਉਸ ਵੇਲੇ ਇਹਨਾਂ ਦੇ ਘਰਦਿਆਂ ਨੂੰ ਵੀ ਫੜਿਆ, ਭਾਵੇਂ ਸਰਕਾਰੀ ਜੋਬਾਂ 'ਤੇ ਸੀ, ਉਹਨਾਂ ਕਿਹਾ ਸਾਨੂੰ ਕੀ ਪਤਾ, ਤਸੀਹੇ ਦਿੱਤੇ ਗਏ। ਔਰ ਇਸ ਤਰੀਕੇ ਨਾਲ ਇਹ ਸਿੰਘ ਸਾਰੇ ਫੜੇ ਗਏ ਜਿਹੜੇ ਅੱਜ ਵੀ ਜੇਲ੍ਹਾਂ ਵਿੱਚ ਹੈ, ਭਾਈ ਜਗਤਾਰ ਸਿੰਘ ਜੀ ਹਵਾਰਾ। ਅਤੇ ਕੌਮ ਨੇ ਇਹਨਾਂ ਨੂੰ 23 ਮਾਰਚ 2012 ਭਾਈ ਦਿਲਾਵਰ ਸਿੰਘ ਜੀ ਦੀ ਬਹੁਤ ਵੱਡੀ ਕੁਰਬਾਨੀ, ਮਹਾਨ ਸੇਵਾ ਜਾਣ ਕੇ ਜਿਹਨੇ ਹਜ਼ਾਰਾਂ ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ, ਬੀਬੀਆਂ ਨੂੰ ਬੇਪਤ ਕੀਤਾ ਸੀ, ਸ਼ਹੀਦ ਕੀਤਾ ਸੀ, ਮਾਰਿਆ ਕੋਇਆ ਸੀ, ਜਿਹਦੇ ਰਾਜ ਵਿੱਚ ਉਹਦਾ ਨਾਸ ਕੀਤਾ ਹੈ, ਇਹਨੂੰ ਕੌਮੀ ਸ਼ਹੀਦ ਦੀ ਉਪਾਧੀ ਦੇਣੀ ਚਾਹੀਦੀ। ਸਭ ਤੋਂ ਉੱਚਾ ਦਰਜਾ ਕੌਮ ਵਿੱਚ, ਸ਼ਹੀਦਾਂ ਵਿੱਚ ਕੌਮੀ ਸ਼ਹੀਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮਿਲਣਾ। ਇਹ ਕੌਮ ਨੇ ਫੈਸਲਾ ਕਰਕੇ ਫਿਰ ਉਸ ਵੇਲੇ 23 ਮਾਰਚ 2012 ਨੂੰ ਕੌਮੀ ਸ਼ਹੀਦ ਦਾ ਦਰਜਾ ਇਹਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਐਲਾਨਿਆ ਗਿਆ, ਇਹ ਸਨਮਾਨ ਮਿਲਿਆ ਭਾਈ ਦਿਲਾਵਰ ਸਿੰਘ ਜੀ ਹੋਣਾ ਨੂੰ। ਇਸੇ ਤਰ੍ਹਾਂ ਖਾਲਸਾ ਐਕਸ਼ਨ ਕਮੇਟੀ ਹੈ ਜੋ ਸਾਰੇ ਦੇਸ਼ਾਂ ਵਿੱਚ ਆ, ਉਹਨਾਂ ਵੱਲੋਂ ਵੀ ਕੌਮ ਦਾ ਮਾਨ ਐਵਾਰਡ ਦਿੱਤਾ ਗਿਆ, ਮਹਾਨ ਕੌਮ ਦਾ ਮਾਨ ਐਵਾਰਡ ਸ੍ਰੀ ਅੰਮ੍ਰਿਤਸਰ ਦੇ ਵਿੱਚ। ਇਹ ਮਾਨ ਸਨਮਾਨ ਇਹ ਸ਼ਹੀਦਾਂ ਨੂੰ ਮਿਲੇ ਕੌਮ ਵੱਲੋਂ, ਜੋ ਕੌਮ ਦਾ ਫਰਜ਼ ਸੀ, ਪਰ ਉਹਨਾਂ ਸੂਰਬੀਰਾਂ ਨੂੰ ਉਮਰ ਕੈਦ ਹੋਈ, ਭਾਈ ਬਲਵੰਤ ਸਿੰਘ ਜੀ ਰਾਜੋਆਣਾ, ਭਾਈ ਜਗਤਾਰ ਸਿੰਘ ਜੀ ਹਵਾਰਾ ਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਇਹਨਾਂ ਨੂੰ ਉਮਰ ਕੈਦ ਹੋਈ ਸਾਜਿਸ਼ ਰਚਨ ਵਿੱਚ, ਭਾਈ ਜਗਤਾਰ ਸਿੰਘ ਜੀ ਹਵਾਰਾ ਸਾਰੀ ਸਾਜਿਸ਼ ਰਚਨ ਵਿੱਚ, ਭਾਈ ਗੁਰਮੀਤ ਸਿੰਘ ਇੰਜੀਨੀਅਰ, ਭਾਈ ਪਰਮਜੀਤ ਸਿੰਘ ਜੀ ਭਿਓਰਾ, ਇਹਨਾਂ ਜੋ ਭਾਰਤੀਆਂ ਜੇਲ੍ਹਾਂ ਵਿੱਚ ਬੰਦ ਨੇ,
ਭਾਈ ਜਗਤਾਰ ਸਿੰਘ ਜੀ ਹਵਾਰਾ ਦਿੱਲੀ ਤਿਹਾੜ ਜੇਲ੍ਹ ਵਿੱਚ ਬੰਦ ਨੇ, ਜਿਨ੍ਹਾਂ ਨੂੰ ਕੌਮ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਕੌਮੀ ਜਥੇਦਾਰ ਵੀ ਐਲਾਨਿਆ ਹੋਇਆ। ਔਰ ਗੁਰੂ ਪਿਆਰੀ ਸਾਹਿਬ ਸਰਬੱਤ ਖਾਲਸੇ ਦੁਆਰਾ 2015 ਵਿੱਚ ਇਹ ਉਹਨਾਂ ਨੂੰ ਮਾਣ ਮਿਲਿਆ ਹੈ। ਇਹ ਕੁਰਬਾਨੀ ਬਦਲੇ 7 ਲੱਖ ਦੇ ਇਕੱਠ ਨੇ ਉਹਨਾਂ ਨੂੰ ਮਾਣ ਦਿੱਤਾ ਹੈ। ਇਸ ਤਰੀਕੇ ਨਾਲ ਇਹਨਾਂ ਸੂਰ ਵੀਰਾਂ ਨੇ ਜੋ ਕੌਮੀ ਪਿਰਤ ਸੀ, ਕੌਮ ਦੇ ਇਤਿਹਾਸ ਮੁਤਾਬਕ ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਡੰਡ ਦੀ ਹੋਏ, ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਪੁਰਜਾ ਪੁਰਜਾ ਕੱਟ ਮਰਦਾ ਪਰ ਖੇਤ ਮੈਦਾਨ ਨਹੀਂ ਛੱਡਦਾ, ਆਪਣੇ ਕੀਦੇ ਤੋਂ ਪਿੱਛੇ ਨਹੀਂ ਹਟਦਾ, ਜ਼ੁਲਮ ਦਾ ਨਾਸ ਕਰਨ ਤੋਂ ਪਿੱਛੇ ਨਹੀਂ ਹਟਦਾ, ਭਾਵੇਂ ਆਪ ਵੀ ਫੀਤਾ ਫੀਤਾ ਪੁਰਜਾ ਪੁਰਜਾ ਹੋ ਜੇ। ਔਰ ਇਉਂ ਸਾਧ ਸੰਗਤ ਜੀ 21 ਦੇ ਥਾਂ ਫਿਰ 31 ਪਾ ਦਿੱਤੀ, 31 ਅਗਸਤ ਚੁਣਿਆ, ਜਿਵੇਂ ਉਹਨਾਂ ਸੂਰਬੀਰਾਂ ਨੇ 31 ਅਕਤੂਬਰ ਚੁਣਿਆ ਸੀ ਸਰਦਾਰ ਬੇਅੰਤ ਸਿੰਘ, ਸਰਦਾਰ ਸਤਵੰਤ ਸਿੰਘ ਜੀ ਨੇ ਇਹਨਾਂ 31 ਅਗਸਤ ਚੁਣਿਆ, 31 ਪਾ ਦਿੱਤੀ ਫਿਰ। ਸੋ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ 25 ਸਾਲ 13 ਦਿਨ ਦੀ ਆਜੂ ਵਿੱਚ ਆਪ ਜੀ ਸ਼ਹੀਦ ਹੋਏ ਕੌਮ ਦੀ ਖਾਤਰ, ਜਿਸ ਤੋਂ ਬਾਅਦ ਉਸ ਤੋਂ ਬਾਅਦ ਝੂਠੇ ਪੁਲਿਸ ਮੁਕਾਬਲੇ ਬੰਦ ਹੋ ਗਏ, ਜ਼ਾਲਮ ਥਰ ਥਰ ਕੰਬਿਆ, ਜਿਹੜੇ ਬੁੱਚੜ ਸੀ ਗਿੱਲ ਵਰਗੇ ਖੁੱਡਾਂ 'ਚੋਂ ਬਾਹਰ ਨਿਕਲਣ ਨੂੰ ਬੰਦ ਹੋ ਗਏ, ਖੁੱਡਾਂ 'ਚ ਵੜ ਗਏ, ਸ਼ਰੇਆਮ ਆਉਣੇ ਬੰਦ ਹੋ ਗਏ। ਔਰ ਗੁਰੂ ਪਿਆਰੀ ਸਾਧ ਸੰਗਤ ਝੂਠੇ ਪੁਲਿਸ ਮੁਕਾਬਲੇ ਬੰਦ ਹੋ ਗਏ। ਜੇ ਐਫ ਰਵੈਰੋ ਜਿਹੜਾ ਜ਼ਾਲਮ ਸੀ ਉਹ ਵੀ ਮੁੱਖ ਮੰਤਰੀ ਰਿਹਾ ਸੀ, ਉਹਦਾ ਬਿਆਨ ਸੀ ਵੱਡਾ ਵੀ ਇਹ ਜਿਹੜਾ ਅੱਤਵਾਦ ਆ ਇਹ ਖਤਮ ਨਹੀਂ ਹੁੰਦਾ, ਇਹਦੇ ਵਿੱਚ ਉਤਰਾ ਚੜਾਅ ਆਉਂਦੇ ਨੇ। ਇਹ ਧਮਾਕਾ ਹੋਣ ਤੋਂ ਬਾਅਦ ਇਹ ਬਿਆਨ ਸੀ ਜਿਹੜਾ ਕਹਿੰਦਾ ਸੀ ਖਤਮ ਹੋ ਗਿਆ ਪਹਿਲਾਂ ਆਉਂਦਾ, ਫਿਰ ਆਉਂਦਾ ਨਹੀਂ ਖਤਮ ਨਹੀਂ ਹੁੰਦਾ, ਉਤਰਾ ਚੜਾਅ ਆਉਂਦੇ ਨੇ ਇਹ 'ਚ। ਉਸ ਤੋਂ ਬਾਅਦ ਕੋਈ ਨੌਜਵਾਨ ਨੂੰ ਮੁਕਾਬਲੇ ਵਿੱਚ ਨਹੀਂ ਮਾਰਿਆ ਗਿਆ, ਸਵਾਏ ਡਰਦੇ ਹੋਏ ਬੁੱਚੜ ਕੇ ਪੀ ਐੱਸ ਗਿੱਲ ਨੇ ਭਾਈ ਜਸਵੰਤ ਸਿੰਘ ਖਾਲੜਾ ਤੋਂ ਸਵਾਏ, ਉਹਨਾਂ ਨੂੰ ਬਾਅਦ ਵਿੱਚ ਸ਼ਹੀਦ ਕੀਤਾ ਗਿਆ। ਇਸੇ ਕਰਕੇ ਵਿੱਚ ਫਸਦਾ ਸੀ, ਉਹ ਵੀ ਅਫਸਰ ਫਸਦੇ ਸੀ ਪੁਲਿਸ ਦੇ ਬਹੁਤ ਵੱਡੇ ਵੱਡੇ, ਅਤੇ ਇਹਦੇ ਜ਼ੁਲਮ ਇਹਦੇ ਰਾਜ ਵਿੱਚ ਕਿੰਨੇ ਜ਼ੁਲਮ ਹੋਏ ਨੇ ਉਹ ਆਪਾਂ ਕੁਝ ਕੁ ਵੇਖੇ ਨੇ, ਅਜੇ 2% ਵੀ ਨਹੀਂ। ਜਿਹੜੀ ਇਹ ਫਿਲਮ ਆਈ ਹੈ ਖਾਲੜੇ 'ਤੇ, ਭਾਈ ਜਸਵੰਤ ਸਿੰਘ ਖਾਲੜੇ 'ਤੇ, ਸੋ ਇਸ ਕਰਕੇ ਦਲਜੀਤ ਦੁਸਾਂਝ ਨੇ ਬਣਾਈ ਹੈ। ਇਹ ਤਾਂ 1% ਹੀ ਹੈ ਜ਼ੁਲਮ ਜਿਹੜੇ ਦਿਖਾਏ, ਇਹ ਬੁੱਚੜ ਦੇ ਵੇਲੇ ਜਿਹੜੇ ਹੋਏ ਨੇ ਇਹਦੇ ਰਾਜ ਵਿੱਚ। ਇਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਵਾਲੇ ਦਿਨ ਬੁੱਚੜ ਦਾ ਨਾਸ, ਜ਼ਾਲਮ ਦਾ ਨਾਸ, ਧਰਮ ਦਾ ਪ੍ਰਕਾਸ਼ ਕੀਤਾ ਗਿਆ, ਅਤੇ ਉਹ ਪਵਿੱਤਰ ਰੂਹਾਂ ਅਮਰ ਸ਼ਹੀਦ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਉਹਨਾਂ ਦਾ ਸ਼ਹੀਦੀ ਦਿਹਾੜਾ, ਉਹਨਾਂ ਨੂੰ ਕੋਟ ਕੋਟ ਪ੍ਰਣਾਮ ਹੈ, ਨਮਸਕਾਰ ਹੈ। ਇਹਨਾਂ ਸ਼ਹੀਦਾਂ ਨੂੰ ਸਤਿਗੁਰੂ ਕਿਰਪਾ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ, ਕੌਮ ਨੂੰ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮਤ ਬਖਸ਼ਣੀ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਦਾਹੀਆਂ ਰਾਗ ਰਤਨ ਪਰਿਵਾਰ ਪਰੀ ਆ ਸ਼ਬਦ ਗਾਵਣ ਆਈ ਆ ਸਬਦੋ ਤਾਂ ਗਾਵ ਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋਵੇ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਤਹਾਰੀ ਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰਾਂ ਨਾ ਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ

पुरजा पुरजा कट मराय कबहू ना छाड़ा खेता पुरजा पुर

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਕੇ ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਬਿਨਾਸੀ, ਤਾ ਕੀ ਸੇਵਨ ਬਿਰਥੀ ਜਾਸੀ। ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਹ ਨਾ ਲੱਗਈ ਪਾਰ, ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮਕਾਰ। ਦੁੱਖ ਲੱਗਾ ਨਾ ਪਹਾਈ, ਸਤਿਗੁਰ ਪੂਰਾ ਭੇਟਿਆ, ਜਿਨ ਬੰਤ ਬਣਾਈ ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਧ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਇ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਤੂੰ ਹੈ ਛੁੱਟ ਹੈ ਨਿਕਟ ਨ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀ ਐ, ਕਰਤੇ ਕਾ ਹੋਏ ਵਿਚਾਰੋ, ਕਰ ਗਾਵ ਹੋ ਸੋਹਿਲਾ, ਸਿਵਰੇ ਹੋ ਸਿਰਜਣ ਹਾਰੋ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ, ਤੇਰੇ ਦਾਨ ਕੀਮਤ ਨਾ ਪਵੈ, ਤਿਸ ਦਾ ਤੇ ਕਮਣ ਸੁਮਾਰ। ਸੰਬਤ ਸਾਹ ਲਿਖ

ਪਹੁੰਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵੰਨ ਰਾਗ ਆਸਾ ਮਹੱਲਾ ਪਹਿਲਾ।

ਚਸਿਆ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇ ਸਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾ ਜੰਤ ਪਿਹਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ

ਰਾਗ ਗੌੜੀ ਪੂਰਬੀ ਮਹਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਡੰਡਾਉਤ ਪੁੰਨ ਵੱਡਾ ਹੇ। ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ, ਤਿਨੇ ਅੰਤਰ ਹਉਮੈ ਕੰਡਾ ਹੇ। ਜੋ ਜੋ ਚਲ ਹੈ ਚੁੱਭੈ ਦੁਖ ਪਾਵ ਹੈ, ਜਮਕਾਲ ਸਹ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੀ, ਦੁਖ ਜਨਮ ਮਰਨ ਭਵ ਖੰਡਾ ਹੇ। ਅਬਿਨਾਸੀ ਪੁਰਖ ਪਾਇਆ ਪਰਮੇਸ਼ਵਰਾ, ਬਹੁ ਸੋਭ

ਤਲਹੋ ਹਰਲਾ ਹਾ ਗਬ ਸਨ ਸੋਹੇਲਾ ਔਦ ਘਟ ਦਿਨ ਸੁਰੈਣਾਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਓ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹ ਜਗਾਏ ਪੀਆ ਵਾਹਿ ਰਸ ਅਕਥ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ ਬਹੁਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਵਿਧਾਤੇ

ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਅੰਮ੍ਰਿਤ ਵੇਲਾ ਹੋ ਚੁੱਕਾ ਹੈ। ਉੱਠੋ, ਉੱਠ ਕੇ ਇਸ਼ਨਾਨ ਕਰੋ, ਫਿਰ ਸਿਮਰਨ ਕਰੋ, ਬਾਣੀ ਪੜ੍ਹੋ। ਅੰਮ੍ਰਿਤ ਵੇਲਾ ਸੱਚ ਨਾਓ, ਵਡਿਆਈ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਹੁ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਿ ਲਵਿਤਾਰ ਭੁੱਖੇ ਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਰ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੀ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸੁਦਾ ਭਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ ਬੁੱਝੈ ਤਾਂ ਹੋਮਾ ਕਹ ਨਾ ਕੋਈ ਗਾਵੇ ਕੋ ਤਾੜ ਹੋਵੇ ਕਿਸੈ ਤਾੜ ਗਾਵੇ ਕੋ ਦਾਤ ਜਾੜਾ ਨੀ ਸਾੜ ਗਾਵੇ ਕੋ ਗੁੜ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੀ ਤਨਖੇ ਹੀ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵਿਖਸੈ ਵੇ ਪ੍ਰਭਾਉ ਸਾਚਾ ਸਾਹਿਬ ਸੱਚ ਨਾਚ ਪਾਖੇ ਆ ਭਾਉ ਪਾ ਰੱਖੈ ਮੰਗੈ ਦੇਹ ਦੇਹ ਦਾਤ ਕਰੀ ਦਾਤਾਰ ਫਿਰ ਕੇ ਅੱਗੇ ਰੱਖੀ ਆ ਜਿਸ ਦਿਸਦਾ ਦਰਬਾਰ ਮਾਂ ਹੋ ਕੇ ਬੋਲਣ ਬੋਲੀ ਆ ਜਿਸ ਸੁਣ ਧਰੀ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾੜੀਆ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਆ ਗੁਣ ਨਿਧਾਨ ਗਾਵੀਆ ਸੁੜੀਐ ਮਨ ਰੱਖੀਐ ਭਾਵ ਦੁੱਖ ਪਰ ਹੱਥ ਕਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿ ਅਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜਿਤ ਭਾਵਾ ਬਿਨ ਪਾਣੀ ਕੇ ਨਾਈ ਕਰੀ ਜੇ ਤੀਸਰਟ ਉਪਾਈ ਵੇਖਾ ਵਿਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਬੁਰਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਿਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੈ ਸਭ ਕੋਈ ਚੰਗਾ ਨਾਉਰ ਖਾਇਕਾ ਜਸ ਕੀਰਤ ਜਗ ਲਏ ਜੇ ਤਿਸ ਨਦਰ ਨਾ ਵੀ ਤਾਂ ਬਾਤ ਨੂੰ ਪੁੱਛੈ ਕੇ ਕੀਟ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਧਵਲੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਵਰਮਾ ਇੰਦ ਸੁਣਿਆ ਮੁੱਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਇਨਸਾਸ ਸਿਮਰਤ ਵੇਦ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾਸ਼ ਨਾਨ ਸੁਣਿਆ ਪੜ ਪੜ ਪਾਪ ਹਿਮਾਨ ਸੁਣਿਆ ਲਾਗੇ ਸਹਿਤਿਆ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵਸ ਗਾਹੁ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਈ ਮੰਨਾ ਸੁਰਤ ਹੋਵੇ ਮਨ ਬੁੱਧ ਦਉ ਮੰਨਾ ਸਗਲ ਭਵਨ ਕੀ ਸੁੱਧ ਮੰਨਾ ਮੋਹੇ ਝੂਟਾ ਨਾ ਖਾਏ ਮੰਨਾ ਜਮ ਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਏ ਮੰਨਾ ਮਾਰਗ ਠਾਗ ਨ ਪਾਏ ਮੰਨਾ ਪਰਸੰਗ ਪ੍ਰਗਟ ਜਾਈ ਮੰਨਾ ਮਗਨ ਚੱਲੇ ਪੰਥ ਮੰਨਾ ਧਰਮ ਸਿਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਏ
ਮੰਨਾ ਪਾਵੈ ਮੁਖ ਦਵਾਰ ਮੁੰਨਾ ਪਰਵਾਰ ਸਾਧ ਹਰ ਮੁੰਨਾ ਤਰਾ ਤਾਰ ਗੁਰਸਿੱਖ ਮੰਨਾ ਨਾਨਕ ਭਵੈ ਨਾ ਭਿਕ ਐਸਾ ਨਾਮ ਨਿਰੰਜਨ ਹੋਏ ਜੀ ਕੁਮਣ ਜਾਣ ਮਨ ਕੋਈ ਪੰਚ ਪਰਵਾਰ ਪੰਚ ਪ੍ਰਧਾਨ ਪੰਚੇ ਪਾਵੈ ਦੁਰਗਹਿਮਾਨ ਪੰਚੇ ਸੋ ਹੈ ਹੈ ਦਰਾ ਜਾਣੂ ਪੰਚਾਂ ਕਾ ਗੁਰ ਏਕ ਧਿਆਨ ਜੀ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰੜੈ ਨਾਹਿ ਸੁਮਾਰੂ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝਿਆ ਹੋਵੈ ਸਟਿਆਰ ਤਬਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰਾਇ ਹੋਰ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀ ਜਾਤ ਨੰਗਾ ਕੇ ਨਾਭ ਸਭਨਾ ਲਿਖਿਆ ਬੜੀ ਕਲਾਵੇ ਹੋ ਲਿਖਾ ਲਿਖ ਜਾਣ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਣ ਸਵਾਲੇ ਹਰੂਪ ਕੀਤੀ ਦਾਤ ਜਾਣ ਕੌਣ ਕੂਤੈ ਕੀਤਾ ਪਸਾਵੇ ਕੋ ਕਵਾਉ ਤਿਸਤੇ ਹੋਏ ਲੱਖ ਦਰਿਆਉ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਰ ਰਹਿ ਅਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਗਸਰ ਅਸੰਖ ਮੋਹ ਲਿਵਲਾਇ ਤਾਰ

ਅਖਰੀ ਨਾਮ ਅਖਰੀ ਸਾਲ ਆਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਯੋਗ ਵਿਖਾੜੂ ਜਿਨ ਇਹ ਲਿਖੇ ਤੇ ਸਿਰ ਨਾਹੇ ਜੇਬ ਫਰਮਾਏ ਤੇ ਤੇ ਪਾਹੇ ਜਿੱਤਾ ਕੀਤਾ ਤੇਤਾ ਨਾ ਉੜ ਨਾਵੈ ਨਾ ਹੀ ਕੋ ਥਾਉ ਕੁਦਰਤ ਕੌਣ ਕਹਾ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮ ਨਿਰੰਕਾਰੂ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇ ਹੇ ਮੂਤ ਪਲੀਤੀ ਕੱਪੜ ਹੋਏ ਦੇ ਸਾ ਬੂਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕਰ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰੁਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਹੋ ਜਾਵੋ ਤੀਰ ਤਪ ਦਇਆ ਦਾ ਦਾਡੋ ਜੇ ਕੋ ਭਾਵੈ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਾ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀਂ ਕੋਈ ਵਿਣ ਗੁਣ ਕੀਤੇ ਭਗਤ ਨ ਹੋਏ ਸਵਾਸਥ ਸਾਤ ਬਾਣੀ ਬਰਬਾਓ ਸਤ ਸੁਹਾਣ ਸਦਾ ਮਨ ਚਾਹੋ ਕਵਣ ਸੋ ਵੇਲਾ ਵਖਤ ਕਬੜ ਕਬੜ ਥਿਤ ਕਬੜ ਵਾਰ ਕਵਣ ਸਹਿਰ ਉੱਤੀ ਬਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਏ ਪੰਡ ਤੀਜੀ ਹੋਵੇ ਲੇਖ ਕੁਰਾਣ ਵਕਤ ਨਾ ਪਾਇਓ ਕਾਦੀ ਅੱਜ ਲਿਖਣ ਲੇ ਕੁਰਾਣ ਥਿਤ ਵਾਰ ਨਾ ਜੋਗੀ ਜਾੜਾ ਰੁਤ ਬਾਹੂ ਨਾ ਕੋਈ ਜਾ ਕਰਤਾ ਸੱਟੀ ਕੋ ਸਾਜੇ ਆਪੇ ਜਾੜੇ ਸੋਈ ਕਿਵ ਕਰੇ ਆਖਾ ਕਿਵਸਾ ਲਾਹੀ ਕਿਵਰ ਨਿਕ ਵਜਾੜਾ ਨਾਨਕੇ ਆਖਣ ਸਭ ਕੋ ਆਖਿਆ ਇੱਕ ਦੁਖ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਹੋ ਹੈ ਨਾਨਕ ਜੀ ਕੋ ਆਪੋ ਜਾਣਾ ਅੱਗਾ ਗਿਆਨ ਸੋ ਹੈ ਪਾਤਾਲਾ ਪਾਤਾਲ ਲੱਖ ਆਗਾ ਸਾ ਆਗਾ ਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕਵਾਤੋ ਸਹਿਸ ਅਠਾਰਾਂ ਕਹਿਣ ਤੇ ਵਾਸਲੂ ਇੱਕ ਧਾਤ ਲੇਖਾ ਹੋ ਤਾਂ ਲਿਖਿਆ ਲੇਖਾ ਹੋ ਵਿਨਾਸ਼ ਨਾਨਕ ਵੱਡਾ ਆਖੀਆ ਆਪੇ ਜਾਣਾ ਆਪੋ ਸਾ ਲਾਹੀ ਸਾ ਲਾਹੇ ਏਤੀ ਸੁਰਤ ਨ ਪਾਈਆ ਨਦੀਆ ਅਤੈ ਵਾਹਾ ਪਵਹ ਸਮੁੰਦ ਨਾ ਜਾਣੀਆ ਹੈ ਸੁਮਨ ਸਾਹ ਸੁਲਤਾਨ ਗ੍ਰਹ ਸਿਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਸਿਮਰ ਹੁਣਾ ਵੀ ਸਹਿ ਅੰਤ ਨਾ ਸਿਪਤੀ ਕਹਿਣ ਅੰਤ ਅੰਤ ਨਾ ਕਰਣਾ ਦੇਣ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਅੰਤ ਨਾ ਜਾਣੇ ਕੋਈ ਬਹੁਤ ਕਹੀ ਆ ਬਹੁਤ ਹੈ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋ ਇਵੜ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣਾ ਸੋਏ ਜੇਵੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤ ਕਰਮ ਲਿਖਿਆ ਨਾ ਜਾਏ ਵੱਡਾ ਤਾਤਾ ਤਿੰਨ ਤਮਾਏ ਕੀਤੇ ਮੰਗਾ ਹਜੂਰ ਉਪਾਰ ਕੀਤੇ ਅਗਣਤ ਨਹੀਂ ਵਿਚਾਰ ਕਿਤੇ ਖਪਤ ਟਹਿਵੇ ਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੇ ਖਾਹੇ ਕਿਤੇ ਅਦੁਖ ਭੁੱਖ ਸਦਮਾਰ ਇਹ ਪੇਦਾ ਤੇਰੀ ਦਾਤਾਰ ਬਨਖਲਾ ਸੀ ਪਹਾੜੇ ਹੋਏ ਹੋ ਰੱਖ ਨੂੰ ਸਕੈ ਕੋਏ ਜੀ ਕੋ ਖਾਏ ਕੋ ਅੱਖ ਨੂੰ ਪਾਏ ਉਹ ਜਾਣੇ ਜਿੱਤੀ ਅਮ ਉਹ ਖਾਏ ਆਪੇ ਜਾਣੇ ਆਪੇ ਦੇ ਅੱਖ ਹੈ ਸੇ ਪਹਿ ਕੇ ਕੇ ਜਿਸ ਨੂੰ ਬਖਸੇ ਸਿਫਤ ਸਲਾਹਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਹੋ ਮਲ ਗੁਣ ਮਲਵਾ ਪਾਰ ਮਲਵਾ ਪਾਰੀ ਮਲ ਪੰਡਾਰ ਮੁਲੇ ਅਵਹ ਮੁਲਾ ਜਾਹੀ ਮੁਲ ਭਾਈ ਮੁਲਾ ਸਮਾਹੀ ਮੁਲ ਧਰ ਮੁਲ ਦੀ ਬਾਣ ਮੁਲ ਤਲ ਮੁਲ ਪਰਵਾਣ ਮੁਲ ਬਖਸ਼ੀਸ ਮੁਲ ਨਿਸਾਣ ਮੁਲ ਕਰ ਮੁਲ ਪ੍ਰਮਾਣ

ਸਿਮੜ ਹੋਏ ਨਾਨਕ ਜਾਣਾ ਸੱਚ ਸੋਏ। ਜੇ ਕੋ ਆਖੇ ਬੋਲ ਵਿਗਾੜੂ, ਤਲ ਕਿਆ ਸਰਗਾ ਬਾਰ ਰਾਗਾ ਵਾਰੂ, ਸੋ ਦਰ ਕੇ ਹਸੋ ਕਰਕੇ ਹਾਜਤ ਬੈ ਸਰਬ ਸੰਭਾਲੇ, ਬਾਜੀ ਨਾਦ ਅਨੇਕਾਂ ਸੰਖਾ ਕੀਤੇ ਬਾਬਣ ਹਾਰੇ, ਕੀਤੇ ਰਾਗ ਭਰੀ ਸੋ ਕਹਿਣ ਕੀਤੇ ਗਾਵਣ ਹਾਰੇ, ਗਾਵੈ ਹੈ ਤੁਹ ਨੋ ਪਾਵਣ ਨੂੰ ਪਾਣੀ, ਬੈਸੰਤਰ ਗਾਵੈ ਰਾਜਾ ਧਰਮ ਦੁਆਰੀ, ਗਾਵੈ ਹੈ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਸ ਬਾਰੇ, ਗਾਵੈ ਹਿੰਦ ਦਸ ਬੈਠੇ ਦੇਵਤਿਆਂ ਦਰਨਾ ਲਈ, ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਣ ਪੰਡਿਤ ਪੜਨ ਰਖੀ ਸਰ ਜੁਗ ਜੁਗ ਵਿਦਾ ਨਾਲੇ, ਗਾਵੈ ਮੋਹਣੀ ਅਮਨ ਮੋਹਣ ਸੁਰਗਾ ਮਤ ਪਿਆਲੇ, ਗਾਵਨ ਰਤਨ ਪਾਏ ਤੇਰੇ ਅੜਸੜ ਤੀਤ ਨਾਲੇ, ਗਾਵੈ ਜੋਧ ਮਹਾਂਬਲ ਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਕੇ ਧਾਰੇ, ਸਹੀ ਤੁਦਨੋ ਗਾਵੈ ਜੋਤ ਭਾਵਣ ਅਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਗਾਵਣ ਸਹੀ ਮੈਂ ਚਿਤਨਿਆਵਣ ਨਾਨਕਿਆ ਵਿਚਾਰੇ, ਸੋਈ ਸੋਈ ਸਦਾ।

satsahibu satcha sati nai. ਪੀਓ ਸੀ ਜੈ ਨਜਾ ਸੀ ਰਤਨਾ ਦਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰਜਣ ਸੀ ਮਾਇਆ ਦਿਨ ਨੂੰ ਪਾਈ ਕਰ ਕਰ ਵੀ ਕਹਿ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਭਾਵੈ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਚੋਲੀ ਧਿਆਨ ਕੀ ਕਰਹੇ ਬੇਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜਹਿ ਨਾਥ ਆਪ ਨਾਥ ਨਾਥੀ ਸਭ ਜਾ ਕੀ ਰਿਦ ਸਿਦਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾ ਬਹਿ ਲਿਖੇ ਆ ਵੈ ਭਾਗ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹ ਨਾ ਨਦਮ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਆਸਨ ਲੋਏ ਲੋਏ ਭੰਡਾਰੋ ਜੋ ਕਿਛ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੈ ਲੱਖ ਬੀਸ ਲੱਖ ਲੱਖ ਗੇੜਾ ਆਖੀ ਇੱਕ ਨਾਮ ਜਗਦੀਸ਼ ਇਹ ਤਰਾਹ ਪਤ ਪਬੜੀਆ ਚੜੀਆ ਹੋਏ ਅਕੀਸ ਸੁਣ ਗੱਲਾਂ ਆ ਕਾਸਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਆਏ ਕੂੜੀ ਕੂੜਾ ਠੀਸ ਆਖਣ ਜ਼ੋਰ ਚੁੱਪੈ ਨਾ ਜ਼ੋਰ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਜ਼ੋਰ ਨਾ ਜੀਵਨ ਮਰਨ ਹੈ ਜ਼ੋਰ ਜ਼ੋਰ ਨਾ ਰਾਜਮਾਲ ਮਰ ਸੋਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜ਼ੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵੀ ਜੀਏ ਜੁਗਤ ਕੇ ਰੰਗ ਤਿਨਕੇ ਨਾਮ ਅਨੇਕਾਨੰਤ ਕਰਮੀ ਕਰਮੀ ਹੋਏ ਵਿਚਾਰੂ ਸੱਚਾ ਆਪ ਸੱਚਾ ਦਰਬਾਰੂ ਤਿਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈਨੀ ਸਾਣ ਕਥ ਪਕਾਈ ਉੱਥੇ ਪਾਏ ਨਾਨਕ ਗਇਆ ਜਪ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਾਵਣ ਪਾਣੀ ਬੈਸੰਤਰ ਕੀਤੇ ਕਾਨ ਮਹੇਸੋ ਕੀਤੇ ਬਰਮੇ ਘੜਤ ਘੜੀਆ ਹੈ ਰੂਪ ਰੰਗ ਕੇ ਵੇਸੈ ਕੀਤੀ ਆ ਕਰਮ ਭੂਮੀ ਮਿਰ ਕੀਤੇ ਕੀਤੇ ਤੂੰ ਉਪਦੇਸੋ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸੋ ਕੀਤੇ ਸਿੱਧ ਬਦਨਾਥ ਕੀਤੇ ਕੀਤੇ ਦੇਵੀ ਵੇਸੋ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦਰ ਕੀਤੀ ਆ ਖਾਣੀ ਕੀਤੀ ਆ ਬਾਣੀ ਕੀਤੀ ਪਾਤ ਨਰਿੰਦੋ ਕੀਤੀ ਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਕਹੜਤ ਕਠੀਆ ਬਹੁਤ ਅਨੂਪ ਤਾ ਕੀਆਂ ਗਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਪਿੱਛਾ ਪਛਤਾਏ ਤਿੱਥੈ ਘੜੀਆ ਸੁਰਤ ਮਤ ਮਨ ਬੁੱਧ ਦਉ ਤਿੱਥੈ ਘੜੀਆ ਸੁਰਸਦਾਂ ਕੀ ਸੁੱਧ ਦਉ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਂ ਬਰਸੂਰ ਤਿੰਨ ਮਹਿ ਰਾਮ ਰਹੇ ਆ ਭਰਪੂਰੇ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਕਤ ਨੇ ਜਾਹੇ ਨਾ ਉਹੇ ਮਰਨ ਠਾਗੇ ਜਾਹੇ ਜਿਨਕਾ ਰਾਮ ਸੈਮਨ ਮਾਹੇ ਤਿੱਥੈ ਭਗਤ ਵਸੈ ਕੇਲੋ ਕਰਹ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦ ਨਿਹਾਲ ਤਿੱਥੈ ਖੰਡ ਮੰਡਲ ਵਰ ਭਾਂਡੋ ਜੀ ਕੋ ਕਥੈ ਤਾ ਅੰਤ ਨ ਅੰਤੈ ਜਿੱਥੈ ਲੋ ਆਲੋ ਆਕਾਰੂ ਜਿਵ ਜੀ ਹੁਕਮ ਤਵੈ ਤਿਵਕਾਰੂ ਵੇਖੈ ਵਿਖਸੈ ਕਰ ਵਿਚਾਰੂ ਨਾਨਕ ਕਥਨੰ ਕਰੜਾ ਸਾਰ ਜਾਤ ਪਹਾਰਾ ਧੀਰ ਸੁਨਿਆਰ ਹਰਨ ਮਤਭੇਦ ਹਥਿਆਰ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਮਰਤ ਤਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ

ਅਰ ਬਰਨੁ ਜਾਤ ਅਰ ਪਾਤ ਨਹਿ ਜਹਿ ਰੂਪ ਰੰਗ ਅਰ ਰੇਖ ਭੇ ਕੋ ਕਹਿਣ ਸਕਤ ਕਹੇ ਅਚਲ ਮੂਰਤ ਅਰ ਭਉ ਪ੍ਰਕਾਸ਼ ਮਿਤੋ ਕਹਿ ਜਾਇ ਕੋਟ ਇੰਦਰ ਇੰਦਰਾਨ ਸਾਹਿ ਸਾਹਣ ਗਣ ਜਾਇ ਤ੍ਰਿਭਵ ਵੀ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਰਮ ਕਰਮ ਨਾਮ ਵਰਣ ਸਮਤ ਪੁਜਹ ਪ੍ਰਿਆ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇਈ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹਿ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਚੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕਾ ਨਮਸਤੰਗ ਅਨੇਕਾ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਅਗਾਹੇ ਨਮਸਤੰਗ ਬਾਹੇ ਨਮਸਤੰਗ ਤਿਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਵਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਮੇ ਨਮਸਤੰਗ ਦਿਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਸ ਅਜਬੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਤਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੇ ਬੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਬਰਨੇ ਨਮਸਤੰਗ ਮਰਨੇ ਨਮਸਤੰਗ ਜਰਾਰ ਨਮਸਤੰਗ ਕਰਤਾਰ ਨਮੋ ਸਰਬ ਧੰਦੇ ਨਮੋ ਸਰਬ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖ ਨਮੋ ਸਰਬ ਭੋਖ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚੀ ਛੰਦ ਤੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਜੀਤਾ ਪੀਤਾ ਹੈ ਤਿਰਮਾਨ ਹੈ ਨਿਧਾਨ ਹੈ ਤਿਰਵਰਗਿਆ ਸਰਗਿਆ ਹੈ ਨੀਲ ਹੈ ਨਾਦਿਆਂ ਜੇ ਹੈ ਜਾਤ ਹੈ ਜਨਮ ਹੈ ਵਰਣ ਹੈ ਭੂਤਿਆਂ ਭਰਣੈ ਗੰਜ ਹੈ ਭਾਂਜਿਆਂ ਝੂੜਿਆਂ ਝਾਂਜਿਆਂ ਮੀਕ ਹੈ ਰਫੀਕ ਹੈ ਧੰਦ ਹੈ ਬੰਦ ਹੈ ਨਿਰਬੂਜੈ ਸੂਜੈ ਕਾਲ ਹੈ ਜਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕਹਿਣ ਨਰਸੀ ਕਹਿਣ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤਿਆਂ ਸੂਤਿਆਂ ਲੋਕ ਹੈ ਸੋਕ ਹੈ ਕਰਮ ਹੈ ਭਰਮੈ ਜੀਤ ਹੈ ਪੀਤ ਹੈ ਅਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆ ਛੰਦ ਨਮੋ ਸਰਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮ ਸਰਪਾਲੇ ਨਮੋ ਸਰਬ ਗਾਉਣੇ ਨਮ ਸਰ ਭਾਉਣੇ ਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਵਾਦ ਵਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭਾਂਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕ ਬਿਰਾਣੀ ਕਲੰਕੀ ਸਰੂਪੇ ਨਮੋ ਰਾਵ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਰਿਦੇ ਨਮੋ ਸ਼ਸਤਰ ਪਾਣੀ ਨਮੋ ਅਸਤਰ ਪਾਣੀ ਨਮੋ ਸ਼ਸਤਰ ਪਾਣੀ ਨਮੋ ਅਸਤਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨੋ ਪ੍ਰੇਤ ਪ੍ਰੇ ਦੇਵੇ ਸੋ ਧਰਮੇ ਨਮੋ ਰੋ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮ ਭੂ ਭੂਪੇ ਨਮੋ ਦਾਨ ਦਾਨੇ ਨਮ ਮਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸ਼ਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸੱਚ ਦਾ ਨੰਦ ਸਰਬੰਗ ਪ੍ਰਣਾਸੀ ਅਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਦ ਅਰਦੰਗ ਅਗੰਗ ਉਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਰਸਪਾਲੰਗ ਸਦਾ ਸਰਬਦਾ ਸਿਧਾਤਾ ਦਯਾਲੰਗ ਅਛੇਦੀ ਭੇਦੀ ਅਨਾਮੰਗ ਕਾਮੰਗ ਸਮਸ ਉਪਰਾਜੀ ਸਮਸ ਸਥਾਮੰਗ ਤੇਰਾ ਜੋਰ ਚਾਤਰੀ ਛੰਦੇ
जले हैं थले हैं पीते हैं पे हैं प्रभु हैं जू हैं दिस हैं पे सैंग पुजंग प्रयासंद अगाध्य बाध्य आनंदी स्वरूपे नमस्त मान्य समस्त धने नमस्तवंग नाथे नमस्तवंग परमाथे नमस्तवंग अगंजे नमस्तवंग पंजे नमस्तवंग काले नमस्तवंग पाले नमो सर्वदेशे नमो सर्वपेशे नमो राजराजे नमो साहसाजे नमो साह साह नमो माह माहे नमो गीत गीते नमो प्रीत प्रीते नमो रोख रोखे नमो शोक शोके नमो सर्वरोगे नमो सर्वभोगे नमो सर्वजीतंग नमो सर्वप्रीतंग नमो सर्वज्ञानंग नमो परमतारंग नमो सर्वमंत्रंग नमो सर्वजंत्रंग नमो सर्वदृशंग नमो सर्वकृसंग नमो सर्वरंगे त्रिपंगे अनंगे नमो जीव जीवंग नमो बीजबीजे अखिजे पिजे स्मसंग प्रसिजे कृपालंग स्वरूपे कुकर्म करुणासी सदा सर्वदा रिद्ध सिद्धंग निवासी चरपट छंद ता प्रसाद अमृत करमे अमृत धर्मे अखर जोगे अचल भोगे अचल राजे अटल साजे अखर धर्म अला कर्म सर्वंग दाता सर्वंग ज्ञाता सर्वंग पाणे सर्वंग माने सर्वंग प्राण सर्वंग त्राण सर्वंग भुगता सर्वंग जुगता सर्वंग देवंग सर्वंग पेवंग सर्वंग काले सर्वंग पाले रुवाल शांत प्रसाद आद रूप अनाद मूर्त जौन पुरख पार सर्वमान त्रिमान देव भेवाद उदार सर्वपालक सर्वकालक सर्वको पुन काल जतर तत्र बराज ही अवधूत रूप रसाल नाम ठाम न जात जा कर रूप रंग न देख आद पुरख अदार मूर्ता जौन आद असेख देश और न पेह जा कर रूप रेख न राग जतर तत्र दिशा विशा हो फैलो अर राग नाम काम विहीन पेख तम न जाय सर्वमान सर्वत्र मान सदै मनता हे एक मूर्त अनेक दर्शन कीन रूप अनेक खेल खेल अखेल खेलन अंत को पर एक दे भेव न जान ही जह भेद और कतेब रूप रंग न जात पासो जान कह जेब तात मात न जात जाकर जन वरण बहीन चक्र बकर फिराए चतर चक मान ही पुरतीन लोक चौदह के बिखाए जग जापी जह जाप आद देव अनाद मूर्त थाप सब हजे थाप परम रूप पनीत मूर्त पूर्ण पुरख पार सर्व सब चयम पवगरण भंजन हार कालहीन का संयुक्त काल पुरख देस धर्म धाम सुपरम रैत भूत लख भेस अंग रंग नरंग जाक जात पातना नाम गर्भगंजन दुष्ट भंजन मुक्त दाय काम आप रूप अमीक अनुसत एक पुरख अवधूत गर्भगंजन सरभंजन आदि रूप सूत अंगहीन भागन आत्मिक पुरख पार सर्व लायक सर्व कायक सर्व को प्रत पार सर्वगंता सर्वहंता सप्ति अनपेख सर्वशास्त्र जानी जह रूप रंग अरेख परम वेद प्राण जा कह नित भक्त नित कोट सिमरत प्राण शास्त्र नावि बहु चित्त मद पार छंद ता प्रसाद गुण गण उदार महिमा पार असन भंग मानंग अनुभव प्रकाश निस्दिन अनास आजन बाहु साहन साहु राजन राज पालन पान दे बन दे उपमा महान इंद्रन इंद्र बालन बाल रंकर कालन काल अन भूत अंग आबा भंग गतमित पार गुण गुण उदार मन गुण प्रणाम निर्भैने काम आदत प्रचंड मित गत अखंड आलिसा कर्म अदृशा धर्म सर्बा प्रणाढ़ अंडन बाढ़ चाचरी छंद ता प्रसाद गोबिंद मकंदे उदारी पारे हरियं करियं निरनामे अकामे पुजंग प्रिया छंद चतर चक्र करताव चतर चक्र हरताव चतर चक्र दानी चतर चक्र जाने चतर चक्र वर्ती चतर चक्र भरती चतर चक्र पाले चतर चक्र काले चतर चक्र पासे चतर चक्र वासे चतर चक्र माने चतर चक्र दाने चाचरी छांदे न सत्र न मित्र न परमंग न पितर न कर्मंग न काय अजन्मंग अजाय न चित्र न मित्राय परय पवित्राय प्रतिशा अदिशा अदृशा अकृशाय भगवती छंद ता प्रसाद कस्ते के अचज दिशा के अभिज पिशाय के अगंज कर्म के अभज भरम के अभिज लोक के अजत शोक के अवधूत वर्ण के विभूत करण के राजन प्रभय के धर्मंग तुझाय के अशोक वर्ण के सर्वा प्रणय के जगतंग कृतिय के छतरंग छत्रिय के ब्रह्मंग स्वरूप के अनुपहन उपय के आद अदेव के आप भेव्य के छतरंग विहीन के एक अधीन के रोजी रजा का रिहिमा रिहा का कृपाक बयाब्य के गैबल गैब्य
ਕਿ ਅਫਲ ਗੁਨਾਹ ਹੈ ਕਿ ਸਾਹਨ ਸਾਹੇ ਕੇ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨੇ ਹੈ ਕਿ ਸਰਬਤਰ ਦਾਨੇ ਹੈ ਕਿ ਸਰਬਤਰ ਗਾਉਣਾ ਹੈ ਕਿ ਸਰਬਤਰ ਭਾਉਣਾ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਰਾਜਾ ਕਿ ਸਰਬਤਰ ਸਾਜਾ ਹੈ ਕਿ ਸਰਬਤਰ ਦੀਨਾ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾਹੋ ਕਿ ਸਰਬਤਰ ਭਾਹੋ ਕੇ ਸਰਬਤਰ ਦੇਸਾਏ ਕੇ ਸਰਬਤਰ ਭੇਸਾਏ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੁਖੈ ਕੇ ਸਰਬਤਰ ਭੁਖੈ ਕੇ ਸਰਬਤਰ ਤ੍ਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦੇਸਾਏ ਕੇ ਸਰਬਤਰ ਭੇਸਾਏ ਕੇ ਸਰਬਤਰ ਮਾਨੈ ਸਦਾ ਬੰਗ ਪ੍ਰਧਾਨੈ ਕੇਸਰਬਤਰ ਜਾਪਿਆ ਕੇਸਰਬਤਰ ਥਾਪਿਆ ਕੇਸਰਬਤਰ ਭਾਨੈ ਕੇਸਰਬਤਰ ਮਾਨੈ ਕੇਸਰਬਤਰ ਇੰਦ੍ਰੈ ਕੇਸਰਬਤਰ ਚੰਦ੍ਰੈ ਕੇ ਸਰਬੰ ਕਲੀਮੈ ਕੇ ਪਰਮੰ ਅਫੀਮੈ ਕੇ ਆਕੁਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨਾਨ ਵਜੂ ਹੈ ਤਮਾਮ ਰਜੂ ਹਮੇਸ਼ਾ ਸਲਾਮੈ ਸਲੀਕਤ ਮਦਾਮੈ ਗਰੀਬਰ ਸਖਸਤੈ ਗਰੀਬਰ ਪ੍ਰਸਤੈ ਬਲੰਦਲ ਮਕਾਨੈ ਜਮੀਨ ਜਮਾਨੈ ਤਮਜਲ ਤਮਾ ਮੈ ਰੁਜਲ ਨਦਾਨੈ ਹਰੀ ਫਲ ਰਜੀਮਰ ਜਾਇਗ ਜਕੀਨੈ ਨੀਕੁਲ ਤਰੰਗ ਹੈ ਭੇਦੈ ਭੰਗ ਹੈ ਜੀਜਲ ਨਵਾਜੈ ਗਰੀਬਰ ਖਰਾਜ ਹੈ ਨਿਰੁਕਤ ਸਰੂਪੈ ਤਿਰ ਮੁਗਤ ਵਿਭੂਤੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵ ਸਰੂਪੈ ਭੇਦੀ ਅਨੁਪੈ ਸਮਸਤੁ ਰਾਜ ਸਦਾ ਸਭ ਸਾਜ ਹੈ ਸਮਸਤ ਸਲਾਮੈ ਸਦਾ ਬਲਕਾਮੈ ਨਿਰਭਾਤ ਰੂਪੈ ਗਾਦ ਰੂਪੈ ਓ ਅੰਗ ਆਦਿ ਰੂਪੈ ਨਾਸ ਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੀ ਤ੍ਰਿਵਰਗੀ ਤ੍ਰਿਵਾਦੇ ਅਗੰਜੇ ਅਗਾ ਦੇ ਸੁਭੰਗ ਸੁਰਭਾਗੇ ਸੁਸਰਭਾ ਅਨਲਾਗੈ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਛੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰਗ ਸਦਾ ਹੈ ਬੇਭੋਗਤ ਸਰੂਪ ਹੈ ਪ੍ਰਜੁਗਤ ਅਨੁਪ ਹੈ ਨਿਰੁਕਤ ਸਦਾ ਹੈ ਬੇਭੋਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਜੁਗਤ ਅਨੁਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਅਧੰਧ ਹੈ ਅਬੰਧ ਹੈ ਅਭਗਤ ਹੈ ਬਿਰਖਤ ਹੈ

ਹੁਮਾਰਾ ਨਮਸਕਾਰ ਤੁਸੀਂ ਕੋ ਹੁਮਾਰੀ ਸਕਲ ਪ੍ਰਜਾ ਜਨੀ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੁਹਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਹੈ।

ਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੀ ਜਾਨੈ ਜਬਦ ਕਰ ਕਰਾ ਕਰਤਾ ਰਵ ਪ੍ਰਜਾ ਧਰ ਤਬ ਦੇਹ ਪਾਰਵ ਜਬ ਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਰ ਦੇਹ ਧਰ ਸਭ ਹੂੰ।

ਉੜਕਾ ਚ ਭੇਦ ਨ ਜਨ ਤੈ ਮਹਾਂਦੇਵ ਕੋ ਕਹਿਤ ਸਦਾ ਸੇਵੋ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਿਖਾ ਨ ਜਾਇ ਪਸਾਰਾ ਕੇਹੇ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪਾ ਨੂਪ ਸਰੂਪਾ ਰੰਗ ਭਇਓ ਰਾਵ ਕਹੇ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਾਹਰ ਰਸ ਦੀਨੀ ਕਹੁ ਪੂਰਾ ਜਾਹ ਬੈਠਾ ਕਹੁ ਸਿਮਟ ਭਏ ਸ਼ੰਕਰ ਕਾਠਾ ਸਿਗਰੀ ਸ੍ਰਿਸ਼ਟ ਦਿਖਾਈ ਅਚੰਪਵ ਆਦਿ ਜੁਗਾਤ ਸਰੂਪ ਸੰਯਮ ਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਘ ਹਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ।

ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਹੈ ਰਿੱਛਾ ਹੋਈ ਤਾਂ ਹੀ ਸਭ ਕਾਲਾ ਦੁਸ਼ਟ ਅਰੇ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿਧ ਸਿਧ ਕਰਮ ਸਭ ਹੋਈ ਦੁੱਠ ਛਾ ਛੁਪ ਸਕੈ ਨ ਕੋਈ ਏਕ ਵਾਰ ਜਿਨਤ ਮੈਂ ਸੰਭਾਰਾ ਕਾਲ ਪਾਸ ਦੇ ਤਾਹੂ ਬਾਰਾ।

ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ

جسیتی مرودیا وادا یک راگ رتن پربار پریان شبد گامڑے یان شبد اتنگا بو ہری کیرا من جنی بسایا کہ نانک آنند ہوا ست گرو میں پایا اے من میرے آ تو سدا رہو ہر نالے ہر نال رہو تو من میرے دکھ سب سارن انگیکار اوہ کرے تیرا کارج سب سوارنا ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨ ਹੁਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹਿਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ।

ਨਾ ਹੀ ਕਰਤੇ ਰਹਿ। ਸਤਨਾਮ ਮੇਰਾ ਆਧਾਰੂ, ਸਤਨਾਮ ਆਧਾਰ ਮੇਰਾ, ਉਹ ਦਿਨ ਭੁੱਖਾ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਉਹ ਦਿਨ ਇੱਛਾ ਸਭ ਪੁਜਾਈਆਂ। ਸਦਾ ਗੁਰਬਾਨੋ ਕੀਤਾ ਗੁਰੂ ਵੱਟਾ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰਤ ਹਰੀਆ। ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ ਧੁਰਕਰਮ ਪਾਇਆ। ਤੁਜਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਰਹਨ ਵਾਜੇ। ਸਾਚੀ ਲਿਵੈ ਬਿਨ ਦੇਹਨ ਮਾਣੀ, ਦੇਹਨ ਮਾਣੀ ਨਿਵ ਬਾਜ ਹੋ, ਕਿਆ ਕਰੇ ਵਿਚਾਰੀਆ। ਤੁਦ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ। ਇਸ ਨੂੰ ਹਰਥਾਉ ਨਾਹੀ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵ ਬਾਜ ਹੋ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰ ਪਿਆਰਿਆ। ਕਰ ਕਿਰਪਾ ਕਰ ਵੇ ਕਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਫਿਰਹ ਦਹ ਦਿਸ ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇ ਪਿਆਰੇ ਸੋ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਅਕਤ ਕੀ ਕਰਾ ਕਹਾਣੀ, ਕਰਾ ਕਹਾਣੀ ਅਕਤ ਕੇਰੀ, ਕਿਤ ਦਵਾ ਨ ਪਾਈਐ।

ਤੋਂ ਕਥਿਉ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨ ਪਾਇਆ।

ਸਦਾ ਸੱਸ ਮਾਲੇ ਉਹ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲਾ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚਾ ਇੰਜ ਤੇ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਸ ਮਾਲੇ

ਗ੍ਰੰਥ ਸਭ ਤੋਂ ਉਪਾਅ ਇੱਕ ਵੇਖ ਪਰਸਨ ਆਇਆ। ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਆਪ ਉਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ।

ਪੂਰਨਾ ਕਰਨੇ ਹੋ ਤਿੱਖੀ ਵੱਲ ਹੁਣ ਕੀ ਏਤ ਮਾਰਗ ਜਾਣ ਗੁਰ ਪ੍ਰਸਾਦੀ ਜਿਨੀ ਆਪਤ ਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੋਗੋ ਨਿਰਾਲੀ ਜਾਉ ਤੂੰ ਚਲਾਹੇ ਤਿਵ ਚਲਾ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚਲਹਿ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹੰਸਦਾ ਧਿਆਵੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਮਸਿਆ ਜਿਨ ਧਰੋ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰਹਿ ਗੱਲਾਂ ਗਲੀ ਕਿਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨਾਂ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿਤ ਚੋਂ ਪਵਿੱਤ ਸੰਗਤ ਸਭਾਈਆ ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਮਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜਾਏ ਬਿਨ ਸਹਿਜਾ ਸਹਸਾ ਨਾ ਜਾਏ ਨਾ ਜਾਏ ਸਹਸਾ ਕਤਾਏ ਸੰਜਮ ਰਹਿ ਕਰਮ ਕਮਾਏ ਸਹਸਾ ਜਿਉ ਮਲੀਣ ਹੈ ਕਿ ਸੰਜਮ ਧੋਤਾ ਜਾਏ ਮਨ ਧੋ ਬਹੁ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਬਜਾਏ ਸਹਿਸਾ ਇਵ ਜਾਏ ਜੀਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਹੋ ਤਾਂ ਮੈਲੇ ਤਿੰਨ ਜਨਮ ਜੂਵੈ ਹਾਰਿਆ

ਕਮਾਣੀ ਗੁਰ ਕਿਸੋ ਏ ਪਹੁੰਚਾ ਨਾਹੀ ਮਨਸਾ ਸੱਸ ਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੀ ਕਹਿ ਨਾਨਕ ਜੇਨ ਮਨ ਨਿਰਮਨ ਸਦਾ ਰਹਿ ਹੈ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦਾ ਧਿਆਏ ਅੰਤਰ ਆਤਮਾ ਸੰਭਾਲੇ। ਆਪ ਛੱਡ ਸਦਾ ਰਹਿ ਪਰਣਾਈ ਗੁਰ ਬਿਨ ਅਵਣ ਜਾਣ ਕੋਈ ਕਹਿ ਨਾਨਕ ਸੁਣਹੁ ਸੰਤੋ ਸੋ ਸਿੱਖ ਸਨਮੁਖ ਹੋਏ।

ਪਰਮਾਵੈ ਮਿਣ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨਸ ਮਣੀ, ਪੀਵਹੁ ਅੰਮ੍ਰਿਤ ਸਦਾ ਰਹੋ, ਹਰਿ ਜਪਹੁ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ।

ਬਾਣੀ ਕਹਿ ਨਾਨਕ ਸਤਿਗੁਰੂ ਬਾਝ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਓ ਸ਼ਬਦ ਸੇਤੀ ਮਨ

ਸ਼ਿਵ ਸਖਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਵੇਖੈ ਗੁਰਮੁਖ ਸਾਹਿਬ ਬੁਝਾਏ, ਤੋੜੇ ਬੰਧਨ ਹੋਵੇ ਮੁਕਤੋ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉਂ ਲਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸਾਸਰ ਪੁੰਨ ਪਾਪ ਵਿਚਾਰ ਦੇ, ਤਤਾ ਸਾਰਨ ਜਾਣੀ ਤਤਾ ਸਾਰਨ ਜਾਣੀ, ਗੁਰੂ ਬਜ ਹੋ ਤਤਾ ਸਾਰਨ ਜਾਣੀ, ਇਹ ਗੁਣੀ ਸੰਸਾਰ ਭ੍ਰਮ ਸਤਾਉ ਸਤਿਆਰਾਇਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਹੈ ਜਿਨ ਹਰਮਨ ਮਰਸਿਆ ਬੋਲ ਹੈ ਅੰਮ੍ਰਿਤ ਬਾਣੀ।

ਅੱਗ ਨੂੰ ਆਹਾਰ ਪਹੁੰਚਾਵੇ। ਉਸ ਨੂੰ ਕਿਹ ਪਹ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਵੇ ਆਪੇ ਲਾਏ। ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਬੁੜਦਾਤਾ ਸੋ ਕਿਉਂ ਮਨੋਂ ਵਸਾਰੀਐ। ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾਤ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿੱਤ ਹਰ ਵਿਸਰੈ ਮਹੋਬਜਾ ਪਹੁ ਦੂਜਾ ਲਾਇਆ।

ਜਿਨ ਹਰ ਪਲੇ ਪਾਏ ਹਰ ਰਾਸ ਮੇਰੀ ਮਨ ਮਨ ਜਾਰਾ ਹਰ ਰਾਸ ਮੇਰੀ ਮਨ ਮਨ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀ ਹੋ ਲਾ ਜਲਾ ਹਾ ਖੱਟੇ ਹੋ ਦਿਹਾੜੀ

ਆਏ ਪਿਆਸ ਨਜਾਏ ਹੋਰ ਕਿਤਾਏ ਜਿੱਚਰ ਹਰ ਰਸ ਪਲੈ ਨ ਪਾਏ ਹਰ ਰਸ ਪਾਏ ਪਲੈ ਪੀਐ ਹਰ ਰਸ ਬਹੁ ਨ ਤ੍ਰਸ ਲਗੈ ਆਏ ਇਹੋ ਹਰ ਰਸ ਕਰਮੀ ਪਾਈ ਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਣ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪ ਇਹ ਸਰੀਰ ਹੈ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ

ਰਤ ਨਿਤਿਆ ਸੋ ਹਰਮਨ ਨਮਸਾਇਆ, ਗੁਰਪ੍ਰਸਾਦੀ ਹਰਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਣ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ।

ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਰਿਆਵਣ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹਮੇ ਰਿਹਾ ਸਾਚਾ ਸੁਣਨ ਨੂੰ ਪਠਾਏ ਸਾਚਾ ਸੁਣਨ ਨੂੰ ਪਠਾਏ ਸ੍ਰੀ ਲਾ ਸੁਣੋ ਸਤਬਾਣੀ ਜਿਥੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਅਲਖ ਬਣਾਣੀ ਤਾਂ ਕਿ ਗਤ ਕਹੀ ਨਾ ਜਾਈ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨ ਨੂੰ ਪਠਾਏ।

ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਿਦੋ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜਿਉ ਗੁਫਾ ਅੰਦਰ ਰੱਖੈ ਵਾਜਾਂ ਪਵਣ ਮਜਾਇਆ ਇਹੋ ਸਾਚਾ ਸੋਹੇਲਾ ਸਾਚਾ ਕਰ ਗਾਵੋ ਗਾਵੋ ਤਾਂ ਸੋਹੇਲਾ ਕਰ ਸਾਚਾ ਹੈ ਜਿੱਥੇ ਸਦਾ ਸਤਿਆ ਵਹਿ ਸੱਚੋ ਧਿਆਵਹਿ ਜਦ ਭਾਵਹਿ ਗੁਰਮੁਖ ਜਿਨਾ ਬੁਝਾਵਹਿ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹਿ ਕਹਿ ਨਾਨਕ ਸੱਚ ਸੋਹਿਲਾ ਸੱਚਾ ਖਰਗਾ ਵਹਿ ਆਨੰਦ ਸੁਨਹੁ ਵਣ ਭਾਗੀ ਅਹੋ ਸਗਲ ਮਨੋਹਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ

ਸਫਾਈ ਕਰ ਕਰ ਆਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਨਾਇ ਸੀ, ਪ੍ਰਮਾਣ ਤਾਂ ਕਸਮੇ ਕਾ ਮਹਿਲ ਪਾਏ ਸੀ, ਕਸਮੇ ਭਾਵੇ ਸੋ ਕਰੇ ਮਿਤੁਨ ਦੇ ਸੁਫਲ ਪਾਏ ਸੀ, ਤਾਂ ਦਰਗਹਿ ਪੈਂਦਾ ਜਾਏ ਸੀ, ਤਾਂ ਦਰਗਹਿ ਪੈਂਦਾ ਜਾਏ ਸੀ।

ਕੂੜ ਅੱਖੀ ਸੁਤਕ ਵੇਖਣਾ ਪਰ ਤ੍ਰੈ ਪਰ ਤਨ ਰੂਪ ਕੰਨੀ ਸੁਤ ਕੰਨ ਪਹਿਲਾ ਇਤਵਾਰੀ ਖਾਏ ਨਾਨਕ ਖੰਸਾ ਆਦਮੀ ਬਦੇ ਜਾਂ ਪੁਰ ਜਾਏ।

ਜਾਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹ ਮੇਲੇ ਤਨ ਦਰਿਆਈਆਂ ਜਾਂ ਸਪਣ ਤਮਨ ਵਸਾਈਆਂ ਕਰੁਕ ਮਰਥ ਕਾਥ ਧਰ ਵਿੱਚ

0: ਕੀਰਤਨ ਕਰਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ ਲੜੀਵਾਰ ਕਥਾ ਸਤਿਕਾਰਯੋਗ ਗਿਆਨੀ ਚੋਰਾਂ ਪਾਤਸ਼ਾਹ ਜੀ ਸਰਵਣ ਕਰੋ ਜੀ। ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰਸ਼ਬ ਨਾਲ ਜੁੜ ਬੈਠੇ ਹੋ, ਪਿਆਰ ਸਤਿਗੁਰੂ ਫਤਿਹ ਪ੍ਰਵਾਨ ਕਰੋ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

हम जनता तू पुरख जनतैनी, जन नानक के प्रभ करते स्वामी।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰਨਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਦਇਆ ਕਰਕੇ ਆਪਣੀ ਸਤਸੰਗਤ ਕਰਨ ਦਾ ਸੁਭਾਗ ਸਮਾਂ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਲੜੀਵਾਰ ਪਾਵਨ ਕਥਾ ਉਪਦੇਸ਼ 895 ਅੰਗ ਤੋਂ ਬਖਸ਼ਿਸ਼ ਕਰ ਰਹੇ ਨੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਦੇ ਸਨਮੁੱਖ ਉਸ ਦੇ ਨਾਮ ਦੀਆਂ ਬਰਕਤਾਂ ਕਿੰਨੀਆਂ ਵੱਡੀਆਂ ਨੇ ਪਾਵਨ ਸ਼ਬਦ ਵਿੱਚ ਪਿੱਛੇ ਦਰਸਾਇਆ ਹੈ। ਵਾਹਿਗੁਰੂ ਦਾ ਨਾਮ ਸੰਸਾਰ ਭੌਜਲ ਤੋਂ ਤਾਰਨ ਵਾਸਤੇ ਜਹਾਜ਼ ਦੀ ਨਿਆਈ ਹੈ। ਸਭ ਤੋਂ ਸੌਖਿਆਂ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਸਭ ਤੋਂ ਸੁਖੈਨ ਆਸਰਾ ਹੈ, ਵੱਡਾ ਆਸਰਾ ਹੈ ਵਾਹਿਗੁਰੂ ਦੇ ਨਾਮ ਦਾ ਹੈ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੇ ਬੇੜੇ ਦਾ ਆਸਰਾ ਲਿਆ ਹੈ ਉਹਨਾਂ ਦਾ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਰਖਵਾਲਾ ਹੁੰਦਾ ਹੈ। ਕਿਸੇ ਤਰ੍ਹਾਂ ਵੀ ਉਹਨਾਂ ਦੇ ਪ੍ਰਾਣਾਂ ਨੂੰ ਕੋਈ ਖਤਰਾ ਨਹੀਂ ਹੁੰਦਾ। ਜੇ ਕੋਈ ਦੁੱਖ ਦੇਣਾ ਚਾਹੇ, ਉਹਨਾਂ ਦਾ ਨੁਕਸਾਨ ਕਰਨਾ ਚਾਹੇ, ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਦਾ ਰਖਵਾਲਾ ਆਪ ਹੁੰਦਾ ਹੈ। ਸੰਤਨ ਕੇ ਪ੍ਰਾਣ ਆਧਾਰ, ਜਿਨ੍ਹਾਂ ਨੇ ਨਾਮ ਰੂਪੀ ਬੇੜੇ ਦਾ ਆਸਰਾ ਲਿਆ ਹੈ ਫਿਰ ਉਹਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਹੈ। ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜੇ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਸੰਤਾਂ ਦੇ ਸਵਾਸ ਸਵਾਸ ਨਾਮ ਜਪਣ ਵਾਲਿਆਂ ਨੂੰ ਸੰਤ ਮਹਾਤਮਾ ਕਿਹਾ ਹੈ। ਮਹਾਤਮਾ ਮਹਾਤਮਾ ਉੱਚੀਆਂ ਆਤਮਾਵਾਂ, ਉੱਚੇ ਖਿਆਲਾਤ ਜਿਨ੍ਹਾਂ ਦੇ ਪਰਮ ਆਨੰਦ ਵਿੱਚ ਹਨ। ਹਿਰਦਾ ਜਪ ਪਰਮਾਨੰਦ ਮਨ ਮਾਹੇ ਭਏ ਆਨੰਦ, ਪਿੱਛੇ ਮਹਾਰਾਜ ਜੀ ਬਿਆਨ ਕਰ ਆਏ ਨੇ। ਤਾਰਨ ਤਰਨ ਹਰ ਸਰਨ ਜੀਵਨ ਰੂਪ ਹਰ ਚਰਨ, ਵਾਹਿਗੁਰੂ ਦਾ ਨਾਮ ਹੀ ਉਹਨਾਂ ਦਾ ਜੀਵਨ ਹੋ ਜਾਂਦਾ ਹੈ। ਨਾਮ ਦਾ ਆਸਰਾ, ਨਾਮ ਜਪਦੇ ਨੇ ਤੇ ਜੀਵਨ ਆ ਜਾਂਦੇ ਨੇ, ਨਹੀਂ ਤਾਂ ਮਰਨ ਤੁਲ ਹੋ ਜਾਂਦੇ ਨੇ। ਜੀਵਨ ਰੂਪ ਹਰ ਚਰਨ, ਵਾਹਿਗੁਰੂ ਦੇ ਹਰੀ ਦੇ ਚਰਨ ਨਾਮ ਰੂਪੀ, ਇਹ ਉਹਨਾਂ ਦੀ ਜ਼ਿੰਦਗੀ ਹੁੰਦੀ ਹੈ। ਸੋ ਜਨ ਕੀ ਭੂਖ ਤੇਰਾ ਨਾਮ ਆਹਾਰ, ਸੰਤੀ ਜੀਤਾ ਜਨਮ ਅਪਾਰ। ਭੁੱਖ ਵੀ ਉਹਨਾਂ ਦੀ, ਆਤਮਾ ਦੀ ਖੁਰਾਕ ਵਾਹਿਗੁਰੂ ਦਾ ਨਾਮ ਹੀ ਹੁੰਦਾ ਹੈ, ਭੋਜਨ ਹੀ ਹੁੰਦਾ। ਭੋਜਨੰ ਗੋਪਾਲ ਕੀਰਤਨੰ, ਅਲਪ ਮਾਇਆ ਜਲ ਕਮਲ ਰਹਿਤ ਹੈ। ਭੋਜਨ ਗੋਪਾਲ ਦਾ ਕੀਰਤਨ ਕਰਦੇ ਨੇ ਜਾਂ ਕੀਰਤਨ ਸੁਣਦੇ ਨੇ, ਬਾਣੀ ਆਪ ਉਚਾਰਦੇ ਨੇ ਪੜ੍ਹਦੇ ਨੇ ਜਾਂ ਬਾਣੀ ਸੁਣਦੇ ਰਹਿੰਦੇ ਨੇ, ਵਾਹਿਗੁਰੂ ਦੇ ਨਾਮ ਦੀ ਰੌਣ ਨਾਲ ਮਿਲੇ ਰਹਿੰਦੇ ਨੇ। ਸਹਿਜ ਧੁਨ ਨਾਲ
ਮਨ ਨੂੰ ਲਾ ਕੇ ਤੇ ਰੱਜ ਵਿੱਚ ਰਹਿੰਦੇ ਨੇ, ਪੂਰਨ ਸੰਤੋਖ ਵਿੱਚ ਰੱਬ ਦੇ ਪਿਆਰੇ ਜਿਉਂਦੇ ਹਨ। ਜੀਵਨ ਰੂਪ ਹਰ ਚਰਨ ਤਾਂ ਹੀ ਕਿਹਾ ਸੀ, ਜੀਵਨ ਦਾ ਰੂਪ ਜਿਉਂਦੇ ਹੀ ਤਾਂ ਨੇ ਵਾਹਿਗੁਰੂ ਦੇ ਚਰਨਾਂ ਦਾ ਉਲਟਾ ਆਸਰਾ ਲਏ, ਨਾਮ ਦੇ ਨਾਲ ਜੋ ਜਿਨ੍ਹਾਂ ਸਾਸ ਗਿਰਾਸ ਨ ਵਿਸਰਿਆ ਹਰਨਾਮਾ ਮਨ ਮੰਤ। ਹਰੇਕ ਸਾਸ ਨਾਲ ਆਉਂਦਿਆਂ ਜਾਂਦਿਆਂ ਸਾਸ ਗਿਰਾਸ ਨਹੀਂ ਭੁੱਲਦਾ ਹਰੀ ਵਾਹਿਗੁਰੂ ਦਾ ਨਾਮ ਮੰਤਰ ਗੁਰਮੰਤਰ। ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਤਨਤਾ ਯੋਗ ਵੀ ਉਹ ਨੇ, ਪੂਰਨ ਵੀ ਉਹ ਹੀ ਨੇ ਤੇ ਸੰਤ ਵੀ ਉਹ ਹੀ ਨੇ। ਤਿੰਨੇ ਨਾਮ ਉਹਨਾਂ ਨੂੰ ਫੱਬਦੇ ਨੇ, ਤਨਤਾ ਯੋਗ ਤਨ ਨੇ, ਪੂਰਨ ਨੇ, ਸੰਤ ਮਹਾਂਪੁਰਸ਼ ਨੇ। ਅਖਵਾਉਣ ਨੂੰ ਤਾਂ ਭਾਵੇਂ ਹਰ ਕੋਈ ਲੈਵਲ ਲਵਾਈ ਜਾਵੇ, ਧੰਨ ਧੰਨ ਕਰਾਈ ਜਾਵੇ ਝੂਠੀ, ਜੇ ਨਾਮ ਨਹੀਂ ਹਿਰਦੇ ਵਿੱਚ ਫਿਰ ਇੱਕ ਦਿਨ ਤੋਏ ਤੋਏ ਵੀ ਹੋਏਗੀ। ਜੇ ਨਾਮ ਨਹੀਂ ਜਪਦਾ ਸਵਾਸ ਗ੍ਰਾਸ ਖਵਾਉਂਦਾ ਧੰਨ ਧੰਨ ਕਰਾਉਂਦਾ ਹੈ। ਪੂਰਨ ਵੀ ਲਿਖਦਾ ਆਪਣੇ ਆਪ ਪੂਰਨ ਬਾਬਾ ਜੀ 108। ਸੰਤ ਵੀ ਲਿਖਵਾਈ ਜਾਂਦਾ ਜਿਹੜਾ ਹੀ ਜਿਹੜਾ ਕਿਹੜਾ ਹੀ, ਫਿਰ ਇੱਕ ਦਿਨ ਤੋਏ ਤੋਏ ਵੀ ਹੋਊਗੀ। ਵਾਹਿਗੁਰੂ ਮਹਾਂਪੁਰਖਾਂ ਦਾ ਜੀਵਨ ਹੀ ਵਾਹਿਗੁਰੂ ਦੇ ਚਰਨ ਹੈ। ਹਰ ਚਰਨ ਜੀਵਨ ਰੂਪ ਹਰ ਚਰਨ ਨਾਮ ਦੇ ਬੇੜੇ 'ਤੇ ਹਮੇਸ਼ਾ ਚੜ੍ਹ ਕੇ ਸਵਾਰ ਹੋ ਕੇ ਮਨ ਬਾਣੀ ਸਰੀਰ ਕਰਕੇ ਰਹਿੰਦੇ ਨੇ, ਯਾਤਰਾ ਕਰਦੇ ਨੇ ਸੰਸਾਰ ਭੌਜਲ ਦੀ ਯਾਤਰਾ। ਅਤੇ ਜੀਵਨ ਰੂਪ ਹਰ ਚਰਨ ਵਾਹਿਗੁਰੂ ਦੇ ਚਰਨੀ ਨਾਮ ਚਿੱਤ ਵਿੱਚ ਜਿਹੜਾ ਟਿਕਾਉਣਾ ਇਹ ਜੀਵਨ ਹੈ, ਇਹ ਜ਼ਿੰਦਗੀ ਮੰਨਦੇ ਨੇ। ਭੋਜਨੰ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤ ਹੈ। ਮਾਇਆ ਵਿੱਚ ਅਲੇਪ ਰਹਿੰਦੇ ਨੇ ਜਿਵੇਂ ਜਲ ਵਿੱਚ ਚਿੱਕੜ ਵਿੱਚ ਕਮਲ ਦਾ ਫੁੱਲ ਖਿਲਦਾ ਹੈ। ਗੁਰੂ ਦੇ ਸਨਮੁਖ ਰਹਿੰਦੇ ਨੇ, ਵਿਕਾਰਾਂ ਰੂਪੀ ਚਿੱਕੜ ਵਿੱਚ ਨਹੀਂ ਡੁੱਬਦੇ, ਆਪਣੇ ਆਪ ਨੂੰ ਡੁੱਬਣ ਨਹੀਂ ਨਿਰਲੇਪ ਰੱਖਦੇ ਨੇ। ਸੰਤਨ ਕੇ ਪ੍ਰਾਣ ਆਧਾਰ, ਐਸੇ ਮਹਾਂਪੁਰਸ਼ ਆਪਣੇ ਪਰਮ ਆਨੰਦ ਵਿੱਚ ਭਜਨ ਦੇ ਆਨੰਦ ਵਿੱਚ ਰਹਿੰਦੇ ਨੇ, ਨਿਰਭਉ ਅਤੇ ਨਿਰਵੈਰ ਹੁੰਦੇ ਨੇ, ਹਿਰਦਿਓਂ ਕਿਸੇ ਨਾਲ ਵੈਰ ਨਹੀਂ। ਲੇਕਿਨ ਜਿਹੜੇ ਲੋਕ ਉਹਨਾਂ ਦੀ ਪ੍ਰਭਤਾ ਨਹੀਂ ਜਰ ਸਕਦੇ, ਵਡਿਆਈ ਨਹੀਂ ਦੇਖ ਸਕਦੇ, ਇਹਨਾਂ ਦੀ ਵਡਿਆਈ ਇੰਨੀ ਕਿਉਂ ਐਂਟੀ ਹੋ ਜਾਂਦੇ ਨੇ। ਨਿੰਦਕ ਲੋਕ ਹੋਰ ਬਹੁਤ ਸਾਰੇ ਲੋਕ ਜੋ ਖੁਣ ਸਿਖਾਉਂਦੇ ਨੇ, ਜੋ ਕੋਈ ਨੁਕਸਾਨ ਕਰਨਾ ਚਾਹੁੰਦਾ ਹੈ, ਉਹ ਵਾਹਿਗੁਰੂ ਉਹਨਾਂ ਦੇ ਪ੍ਰਾਣਾਂ ਦਾ ਆਸਰਾ ਹੁੰਦਾ। ਰਖਵਾਲਾ ਤੂੰ ਰਖਵਾਲਾ ਸਦਾ ਸਦਾ ਹੋ ਤੁਧ ਤੇ ਆਈ, ਤੂੰ ਹਮੇਸ਼ਾ ਲਈ ਰਖਵਾਲਾ, ਅਸੀਂ ਤੈਨੂੰ ਤੇ ਆਉਂਦੇ ਹਾਂ। ਵਾਹਿਗੁਰੂ ਜੇ ਮਹਾਂਪੁਰਖਾਂ ਉਹਦੇ ਨਾਮ ਦਾ ਆਸਰਾ ਲਿਆ ਹੈ, ਮਨ ਬਾਣੀ ਸਰੀਰ ਕਰਕੇ ਜੁੜੇ ਨੇ, ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਵੀ ਉਹਨਾਂ ਦਾ ਹੋ, ਉਹਨਾਂ ਪਿਆਰਾ ਰੱਬ ਉਹਨਾਂ ਹੀ ਜੋਗਾ ਹੀ, ਉਹਨਾਂ ਨੂੰ ਰੱਬ ਪਿਆਰਾ ਹੋ ਜਾਂਦਾ। ਹਰੇਕ ਸਵਾਸ ਨਾਲ ਨਾਮ ਜਪਦੇ ਨੇ ਉਹ ਰੱਬ ਜੋਗੇ ਹੁੰਦੇ ਨੇ, ਰੱਬ ਉਹਨਾਂ ਜੋਗਾ ਹੋ ਜਾਂਦਾ ਹੈ। ਉਹਨਾਂ ਪਿਆਰਾ ਰੱਬ ਉਹਨਾਂ ਹੀ ਜੋਗਾ ਹੀ, ਉਹਨਾਂ ਹੀ ਜੋਗਾ ਹੋ ਜਾਂਦਾ, ਉਹ ਵੀ ਆਂਚ ਨਹੀਂ ਆਉਣ ਦਿੰਦਾ। ਸੰਤਨ ਕੇ ਪ੍ਰਾਣ ਆਧਾਰ, ਸੰਤਾਂ ਦੇ ਪ੍ਰਾਣਾਂ ਦਾ ਆਸਰਾ ਹੈ, ਉਹਨਾਂ ਨੂੰ ਨਾਮ ਦਾ ਆਸਰਾ ਹੈ, ਉਹਨਾਂ ਦੇ ਪ੍ਰਾਣ ਨਿਕਲਦੇ ਨੇ। ਜੇ ਕਿਤੇ ਨਿਜਮ ਨੇਮ ਪ੍ਰੇਮ ਵਿੱਚ ਫਰਕ ਪੈ ਜਾਵੇ ਤਾਂ ਔਖਲਾ ਪੈਦਾ ਹੁੰਦਾ ਹੈ, ਕਲਪਨਾ ਉਦੋਂ ਹੁੰਦੀ ਹੈ, ਨਹੀਂ ਤਾਂ ਕਲਪਨਾ ਤੋਂ ਰਹਿਤ ਆਨੰਦ ਵਿੱਚ ਜੀਂਦਾ ਹੈ ਮਹਾਂਪੁਰਸ਼ ਸੰਤ ਰੱਬ ਦਾ ਪਿਆਰਾ। ਲੇਕਿਨ ਸੱਚੇ ਪਾਤਸ਼ਾਹ ਉਦੋਂ ਕਲਪਨਾ ਹੋ ਜਾਂਦੀ ਜਦੋਂ ਉਹਨਾਂ ਨੂੰ ਕੋਈ ਨੁਕਸਾਨ ਕਰਨਾ ਚਾਹੇ, ਉਸ ਤੋਂ ਪਹਿਲਾਂ ਕਿ ਨੁਕਸਾਨ ਹੋ ਜਾਵੇ ਰੱਖਿਆ ਕਰਾਂ। ਸੱਚੇ ਪਾਤਸ਼ਾਹ ਸੰਤਨ ਕੇ ਪ੍ਰਾਣ ਆਧਾਰ, ਉਹਨਾਂ ਦੇ ਪ੍ਰਾਣਾਂ ਦਾ ਆਸਰਾ ਹੁੰਦਾ ਹੈ। ਸੱਚੇ ਪਾਤਸ਼ਾਹ ਗਰੀਬ ਨਿਵਾਜ, ਹਰੇਕ ਥਾਂ 'ਤੇ ਰਖਵਾਲਾ ਹੁੰਦਾ ਹੈ। ਮਹਾਰਾਜ ਉੱਚੇ ਤੇ ਉੱਚਾ ਪਾਰ, ਉੱਚਿਆਂ ਤੋਂ ਉੱਚਾ ਪਾਰ ਬੇਅੰਤ ਹੈ ਉਹ ਪ੍ਰਭੂ।
ਸਾਰਿਆਂ ਉੱਚਿਆਂ ਵੱਡਿਆਂ ਤੋਂ ਵੱਡਾ ਹੈ। ਦੁਨੀਆਂ ਦੇ ਰਾਜੇ ਮਹਾਰਾਜੇ ਵੱਡੇ ਹੁੰਦੇ ਨੇ, ਦੁਨੀਆਂ ਤੋਂ ਹੁਕਮਰਾਨ ਹੁੰਦੇ ਨੇ, ਤਾਕਤਵਰ ਹੁੰਦੇ ਨੇ, ਫੌਜਾਂ ਦੇ ਕਿਲਿਆਂ ਦੇ ਮਾਲਕ ਹੁੰਦੇ ਨੇ, ਜੋ ਚਾਹੁਣ ਕਰ ਦਿੰਦੇ ਨੇ, ਜਿਹਨੂੰ ਚਾਹੁਣ ਮਾਰ ਸਕਦੇ ਨੇ, ਜਿਹਨੂੰ ਚਾਹੁਣ ਰੱਖ ਸਕਦੇ ਨੇ। ਪਰ ਵਾਹਿਗੁਰੂ ਸੱਚੇ ਪਾਤਸ਼ਾਹ ਬੇਅੰਤ ਹੈ, ਅਪਾਰ, ਉੱਚਿਆਂ ਤੋਂ ਉੱਚਾ ਹੈ। ਵੱਡੇ ਤੋਂ ਵੱਡਾ ਬੰਦਾ ਨੁਕਸਾਨ ਕਰਨਾ ਚਾਹੇ ਨਹੀਂ ਕਰ ਸਕਦਾ, ਰੱਬ ਦੇ ਪਿਆਰੇ ਦਾ ਉਹਨੂੰ ਮਾਰ ਦਿੰਦਾ ਹੈ, ਆਪਣੇ ਪਿਆਰੇ ਨੂੰ ਬਚਾ ਲੈਂਦਾ ਹੈ ਸੱਚੇ ਪਾਤਸ਼ਾਹ। ਹਰ ਨਿਮਾਣਿਆ ਮਾਣ ਦਿਵਾਏ, ਹਰ ਡਾਢੇ ਹੂੰ ਤੂੰ ਡਾਢਿਆ। ਨਿਮਾਣਿਆਂ ਨੂੰ, ਮਹਾਂਪੁਰਖਾਂ ਨੂੰ ਮਾਣ ਦਵਾਉਂਦਾ ਹੈ ਸੰਸਾਰ ਵਿੱਚ। ਹਰ ਨਿਮਾਣਿਆ ਮਾਣ ਦਿਵਾਏ, ਹਰ ਡਾਢੇ ਹੋ ਤੂੰ ਡਾਢਿਆ। ਜਿਹੜੇ ਕਰੜੇ ਨੇ ਉਹਨਾਂ ਨੂੰ ਕਰੜਾ ਹੋ ਕੇ ਹੀ ਮਿਲਦਾ ਹੈ, ਬੇਅੰਤ ਹੈ। ਤਾਂ ਹੀ ਕਿਹਾ ਸੀ, ਹਰ ਯੁੱਗ ਯੁੱਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜ। ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਹਰਨਾਖਸ ਦੁਸ਼ਟ ਸੀ, ਬੜਾ ਤਾਕਤਵਰ ਸੀ, ਉਹ ਵੀ ਰਾਜਾ ਸੀ, ਪਾਤਸ਼ਾਹ ਸੀ, ਸੁਲਤਾਨ ਦਾ, ਮੁਲਤਾਨ ਦਾ ਸੁਲਤਾਨ ਸੀ, ਬੜਾ ਤਾਕਤਵਰ ਸੀ। ਥਰ ਥਰ ਕੰਬਦੇ ਸੀ ਦੇਵੀ ਦੇਵਤੇ ਵੀ ਉਹਦੇ ਤੋਂ। ਪਰ ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਪ੍ਰਹਲਾਦ ਨੂੰ ਬਚਾ ਲਿਆ ਸੱਚੇ ਪਾਤਸ਼ਾਹ, ਸੰਤ ਨੂੰ ਬਚਾ ਲਿਆ। ਉੱਚਿਆਂ ਤੋਂ ਉੱਚਾ, ਵੱਡਿਆਂ ਤੋਂ ਵੱਡਾ, ਬੇਅੰਤ ਬੇਸ਼ੁਮਾਰ ਆ, ਉਹਦੇ ਅੱਗੇ ਕਿਸੇ ਦਾ ਬਲ ਨਹੀਂ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰੇ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਬਿਦਾਰੇ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ, ਦਇਆਲ ਪੁਰਖ ਬਖਸਿੰਦ। ਐਸਾ ਸੱਚੇ ਪਾਤਸ਼ਾਹ ਗਲੇ ਲਾ ਕੇ ਆਪਣੇ ਪਿਆਰਿਆਂ ਨੂੰ ਰਖਵਾਲਾ ਹੁੰਦਾ, ਰੱਖਦਾ ਹੈ। ਸਾਰੇ ਚੌਹਾਂ ਕੌਂਟਾਂ ਵਿੱਚ ਉਹਦਾ ਬਲ ਹੈ, ਜ਼ੋਰ ਹੈ। ਆਪਣੇ ਦਾਸ ਦੇ ਸਿਰ ਤੇ ਵਿਸ਼ੇਸ਼ ਕਰਕੇ ਕਿਰਪਾ ਰੂਪੀ ਹੱਥ ਰੱਖਿਆ ਹੈ। ਹਰ ਸੋ ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਬਿਦਾਰਿਓ। ਦਾਸਾਂ ਦੇ ਦੁੱਖ ਦੂਰ ਕੀਤੇ ਨੇ ਉਹਨੇ। ਉੱਚੇ ਤੇ ਉੱਚਾ ਅਪਾਰ ਹੈ, ਬੇਅੰਤ ਵਿਸਥਾਰ ਵਾਲਾ ਸੱਚੇ ਪਾਤਸ਼ਾਹ। ਸੋ ਮਤ ਸਾਰ ਜਿਤ ਹਰ ਸਿਮਰੀਜੈ। ਵਾਹਿਗੁਰੂ ਨੂੰ ਕਿਵੇਂ ਯਾਦ ਕਰੀਦਾ ਹੈ, ਉਹਦੇ ਨਾਲ ਇੱਕ ਮੈਂ ਕਿਵੇਂ ਹੋਈਦਾ ਹੈ। ਸ੍ਰੇਸ਼ਟ ਮਤ ਨੂੰ ਲੈਣਾ ਪੈਂਦਾ ਹੈ, ਮਤ ਮਤੀ, ਸੋਹਣੀ ਅਕਲ, ਸੋਹਣੀ ਸਿੱਖਿਆ, ਸ੍ਰੇਸ਼ਟ ਮਤ। ਸੋ ਮਤ ਸਾਰ, ਸੋਹਣੀ ਮਤ, ਸ੍ਰੇਸ਼ਟ ਮਤ ਸਾਰ, ਜੋ ਸਾਰ ਆ, ਸ਼੍ਰੋਮਣੀ ਹੈ। ਸੋ ਮਤ, ਉਹ ਮਤ, ਉਹ ਸਭ ਸਿੱਖਿਆ ਸਾਰ ਸ਼੍ਰੋਮਣੀ ਹੈ, ਸੋਹਣੀ ਹੈ। ਜਿਤ ਹਰ ਸਿਮਰੀਜੈ, ਜਿਸ ਮਤ ਦੁਆਰਾ ਹਰੀ ਵਾਹਿਗੁਰੂ ਦਾ ਸਿਮਰਨ ਕਰੀਏ, ਸਿਮਰਨ ਕੀਤਾ ਜਾਂਦਾ ਹੈ, ਯਾਦ ਆਵੇ ਉਹ ਸੱਚੇ ਪਾਤਸ਼ਾਹ, ਉਹੀ ਮਤ, ਉਹੀ ਅਕਲ ਸਿਆਣੀ। ਖਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਣਾ ਗਰੀਬਾਨ ਮੈਂ ਸਿਰ ਨੀਵਾਂ ਕਰ ਦੇ। ਹੀ ਕਿਹਾ ਸੀ, ਸੋਹਣੇ ਕਰਮ ਕਰ, ਸੋਹਣੇ ਕਰਮਾਂ ਨੂੰ ਕਰਾਵੇ। ਜਿਹੜੀ ਇੱਕ ਮਤ ਹੁੰਦੀ ਹੈ ਦੁਨਿਆਵੀ ਅਕਲ, ਜਿਹੜੀ ਇੱਕ ਦੂਜੇ ਨੂੰ ਵੇਖ ਕੇ ਸੁਰਤ ਸੰਭਾਲਦੇ ਆਉਂਦੀ ਹੈ, ਮਤ ਹੁੰਦੀ ਹੈ ਕੀ ਕਰਨਾ ਕੀ ਨਹੀਂ ਕਰਨਾ ਹੈ। ਘਰ ਦੇ ਵਿੱਚੋਂ ਜਿਵੇਂ ਜਿਵੇਂ ਸੁਰਤ ਸੰਭਾਲਦਾ ਬੱਚਾ, ਅਕਲ ਆਉਂਦੀ ਹੈ ਸਮਾਜ ਵਿੱਚ, ਦੁਨੀਆਂ ਵਿੱਚ ਰਹਿਣ ਦੀ, ਖੇਡਣ ਮੱਲਣ ਦੀ ਪਹਿਲਾਂ ਹੁੰਦੀ ਹੈ ਮਤ। ਆ ਥੋੜ੍ਹੀ ਥੋੜ੍ਹੀ ਬੁੱਧੀ ਜਿਵੇਂ ਪੁੰਗਰਦੀ ਹੈ। ਸੋ ਮਤ ਕੁਮਤ ਆ, ਖੋਟੀ ਮਤ ਆ। ਹਰ ਖੋਟੀ ਮਤ, ਭੈੜੀ ਸੰਗਤ ਵਿੱਚ ਪੈ ਕੇ ਨਸ਼ਿਆਂ ਵਿੱਚ ਲੱਗ ਜਾਣਾ, ਕੁਕਰਮਾਂ ਵਿੱਚ ਪ੍ਰਵਿਰਤ ਹੋ ਜਾਣਾ, ਚੋਰੀਆਂ ਕਰਨ ਲੱਗ ਜਾਣਾ,

ਰਸ ਰਚਿਓ ਰਾਮ ਭਗਤ ਨਹਿ ਕੀਨੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਖੋਟੀ ਮੱਤ ਸੰਸਾਰ ਭੌਜਲ ਵਿੱਚ ਰੋੜ ਦੇਣ ਵਾਲੀ, ਦੁੱਖਾਂ ਵਿੱਚ ਪਾ ਦੇਣ ਵਾਲੀ, ਉਹ ਖੋਟੀ ਮੱਤ ਆ। ਮੱਤ ਕੁਮੱਤ ਤੀਜੀ ਹੁੰਦੀ ਸੁਮੱਤ, ਸੋਹਣੀ ਮੱਤ, ਸ੍ਰੇਸ਼ਟ। ਸ੍ਰੇਸ਼ਟ ਪੁਰਸ਼ਾਂ ਦੀ ਸੰਗਤ ਵਿੱਚੋਂ ਜੋ ਪ੍ਰਾਪਤ ਹੁੰਦੀ ਹੈ, ਸੋ ਮੱਤ, ਸੋ ਤੋਂ ਭਾਵ ਉਹ ਮੱਤ ਸੋਹਣੀ, ਸ੍ਰੇਸ਼ਟ ਮੱਤ, ਸਾਰ ਸ਼੍ਰੋਮਣੀ ਹੈ। ਜੋ ਸਿਆਣੇ ਦਾਨੇ ਹੰਡੇ ਵਰਤੇ ਪੁਰਖਾਂ ਦੀ ਸਤਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ, ਜਾਂ ਸਭ ਤੋਂ ਸ਼੍ਰੋਮਣੀ ਹੈ ਸਤਸੰਗਤ ਗੁਰੂ ਕੀ, ਸੱਚੀ ਸੰਗਤ ਗੁਰੂ ਸਾਹਿਬਾਂ ਦੀ ਸਤਸੰਗਤ ਹੈ। ਗੁਰੂ ਸਾਹਿਬਾਂ ਦੀ ਸਤਸੰਗਤ ਵਿੱਚੋਂ ਜੋ ਪ੍ਰਾਪਤ ਹੁੰਦੀ ਹੈ, ਨੀਵੇਂ ਹੋਣ ਵਾਲੀ ਨਿਮਰਤਾ ਵਾਲੀ, ਕਾਮ ਕ੍ਰੋਧ ਲੋਭ ਮੋਹੰਕਾਰ ਨੂੰ ਤਿਆਗਣ ਵਾਲੀ ਮੱਤ, ਜਿਹ 'ਚ ਤਿਆਗੇ ਜਾਂਦੇ ਨਿੰਦਿਆ ਚੁਗਲੀ, ਕਾਮ ਕ੍ਰੋਧ, ਦੁਆਸ਼ ਈਰਖਾ, ਝੂਠ ਆਦਿਕ ਔਗਣ ਜਿੰਨੇ ਨੇ, ਆਸੁਰੀ ਸੰਪਦਾ, ਜਿਹਦੇ ਕਰਕੇ ਤਿਆਗ ਹੋ ਜਾਂਦਾ ਹੈ। ਦੈਵੀ ਗੁਣ ਆ ਜਾਂਦੇ ਨੇ, ਹਿਰਦੇ ਵਿੱਚ ਭਰ ਜਾਂਦੇ ਨੇ, ਸਤ ਸੰਤੋਖ, ਦਇਆ, ਧਰਮ, ਧੀਰਜ, ਵਿਚਾਰ, ਖਿਮਾ, ਸ਼ਾਂਤੀ ਆਦਿ ਦੈਵੀ ਗੁਣ ਆ ਜਾਣ ਜਿਹਦੇ ਕਰਕੇ। ਦੈਵੀ ਗੁਣ ਹਿਰਦੇ ਵਿੱਚ ਟਿਕਣ ਕਰਕੇ ਭਗਤੀ ਹੁੰਦੀ ਹੈ, ਵਾਹਿਗੁਰੂ ਸੱਚੇ ਪਾਤਸ਼ਾਹ ਦੀ ਯਾਦ ਮਨ ਵਿੱਚੋਂ ਉੱਗੜਦੀ ਹੈ, ਪੈਦਾ ਹੁੰਦੀ ਹੈ, ਉਹਨੂੰ ਸ੍ਰੇਸ਼ਟ ਮਤ ਕਿਹਾ ਹੈ। ਉਤਮ ਮਤ ਵੀ ਕਿਹਾ ਇਹਨੂੰ, ਸ੍ਰੇਸ਼ਟ ਮਤ ਵੀ ਕਿਹਾ ਹੈ, ਸੁਮਤੀ, ਸ੍ਰੇਸ਼ਟ ਮਤ, ਗੁਰੂ ਮਹਾਰਾਜ ਦੀ ਮਤ। ਸਭ ਤੋਂ ਸ਼੍ਰੋਮਣੀ ਹੈ ਗੁਰਮਤ, ਗੁਰੂ ਦੀ ਦਿੱਤੀ ਹੋਈ ਸਭ ਸਿੱਖਿਆ, ਗੁਰਮਤ, ਗੁਰੂ ਦੀ ਮਤੀ, ਗੁਰੂ ਦੀ ਦਿੱਤੀ ਹੋਈ ਅਕਲ, ਗੁਰੂ ਦਾ ਦਿੱਤਾ ਹੋਇਆ ਸੋਹਣਾ ਧਿਆਨ, ਗੁਰੂ ਦੀ ਦਿੱਤੀ ਹੋਈ ਸ਼ੁਭ ਅਕਲ, ਸੋਹਣੀ ਮਤ, ਗੁਰਮਤ। ਭਾਵੇਂ ਹੋਰ ਵੀ ਵਿਸਥਾਰ ਕਰਦੇ ਨੇ, ਅਨਮਤ, ਮਨਮਤ, ਸੋ ਦੁਰਮਤ, ਅਨਮਤ, ਮਨਮਤ, ਦੁਰਮਤ, ਗੁਰਮਤ, ਇਹ ਚਾਰ ਤਰ੍ਹਾਂ ਦੀ ਮਤ ਵੀ ਹੈ। ਸਭ ਤੋਂ ਸ਼੍ਰੋਮਣੀ ਅਨਮਤ ਹੁੰਦੀ, ਦੂਜਿਆਂ ਦੇ ਆਸਰੇ ਲੈ ਆਪਣੀ ਮਤ ਨਾ ਵਰਤਣੀ। ਕਈ ਬੰਦਿਆਂ ਦਾ ਸੁਭਾਅ ਹੀ ਹੁੰਦਾ ਹੈ, ਹਰ ਇੱਕ ਕੰਮ ਵਿੱਚ ਦੂਜੇ ਦੀ ਸਲਾਹ ਲੈ ਕੇ, ਆਪਣੀ ਅਕਲ ਨਹੀਂ, ਥੋੜ੍ਹੀ ਹੁੰਦੀ, ਵਰਤਦੇ ਵੀ ਨਹੀਂ, ਜੇ ਥੋੜ੍ਹੀ ਹੁੰਦੀ ਉਹਨੂੰ ਵਰਤਣਾ ਨਹੀਂ ਆਉਂਦਾ। ਅਨਮਤ ਦੂਜਿਆਂ ਦੀ ਮਤ ਲੈ ਕੇ, ਦੂਜਿਆਂ ਦੇ ਆਸਰੇ, ਮਨ ਮਤ, ਮਨ ਦੀ ਮਤ, ਜੇ ਕੋਈ ਚੰਗਾ ਵੀ ਕੰਮ ਕਰਨ ਨੂੰ ਕਵੇ ਤਾਂ ਮਨ ਨਹੀਂ, ਮੇਰਾ ਮਨ ਨਹੀਂ ਮੰਨਦਾ, ਅਜੇ ਮੈਂ ਨਹੀਂ ਕਰਨਾ, ਆਪਣੇ ਮਨ ਦੇ ਮਗਰ ਲੈ ਕੇ ਚੱਲਣਾ, ਮਨ ਨੂੰ ਮੂਹਰੇ ਰੱਖ ਕੇ ਚੱਲਣਾ, ਮਨ ਮਤ, ਉਹਨੂੰ ਮਨਮੁੱਖ ਕਿਹਾ ਹੈ, ਜਿਹਨੇ ਮਨ ਨੂੰ ਮੁਖੀ ਕੀਤਾ ਹੋਇਆ, ਸਭ ਸਿੱਖਿਆ ਜਿਹਦੇ ਵਿੱਚ ਭਲਾ ਹੈ, ਸੱਚੀ ਹੈ, ਸੁੱਖ ਦੇਣ ਵਾਲੀ ਹੈ, ਫਿਰ ਵੀ ਨਹੀਂ ਮੰਨਣੀ, ਫਿਰ ਵੀ ਇਨਕਾਰ ਕਰ ਦੇਣਾ, ਮਨ ਨੂੰ ਮੂਹਰੇ ਰੱਖਿਆ ਜਿਹਨੇ, ਮਨਮੁੱਖ, ਮਨ ਮਤ। ਸੱਚੇ ਪਾਤਸ਼ਾਹ ਜੀ ਨੇ ਕਿਹਾ, ਮਨ ਕੀ ਮਤ ਤਿਆਗ ਹੋ ਹਰ ਜਨ ਇਹ ਬਾਤ ਕਠੈਨੀ, ਮਨ ਤੂੰ ਮਤ ਮਾਨ ਕਰੇ, ਕਿਹੋ ਕਿਸ ਜਾਣਦਾ, ਗੁਰਮੁਖ ਨਿਮਾਣਾ ਹੋ, ਮਨ ਤੂੰ ਮਤਾ ਮਾਨ ਕਰੇ ਕਿ ਮੈਂ ਬਹੁਤ ਸਿਆਣਾ ਵਾਂ, ਮੈਂ ਸਭ ਕੁਝ ਜਾਣਦਾ ਵਾਂ, ਮੈਨੂੰ ਕਿਸੇ ਅਕਲ ਦੀ ਲੋੜ ਨਹੀਂ ਹੈ। ਨਹੀਂ, ਸੱਚੇ ਪਾਤਸ਼ਾਹ ਕਹਿੰਦੇ, ਤੂੰ ਭੁੱਲਿਆ ਹੋਇਆ, ਤੂੰ ਹਮੇਸ਼ਾ ਭੁੱਲਦਾ ਹੈ, ਤੂੰ ਟੇਢਾ ਚੱਲਦਾ ਹੈ, ਟੇਢੀ ਪਾਗ ਟੇਢੇ ਚੱਲੇ ਲਾਗੇ ਬੀਰੇ ਖਾਨ, ਭਾਉ ਭਗਤ ਸਿਓ ਕਾਮ ਕਾਜ ਨਾ ਕਛੂ ਹੈ, ਮੇਰੋ ਕਾਮ ਦੀਵਾਨ, ਰਾਮ ਵਿਸਾਰਿਓ ਹੈ ਅਭਿਮਾਨ। ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ, ਹਮੇਸ਼ਾ ਤੂੰ ਭੁੱਲਣ ਵਾਲਾ ਹੈ, ਭੁੱਲਦਾ ਹੈ, ਗੁਰਮੁਖ ਨਿਮਾਣਾ ਹੋ, ਗੁਰੂ ਦੇ ਮੁੱਖ ਲੱਗ ਕੇ, ਗੁਰੂ ਦੇ ਸਾਹਮਣੇ ਜਾ ਕੇ ਨਿਮਾਣਾ ਹੋ, ਮਾਣ ਛੱਡ ਦੇ ਆਪਣੀ ਅਕਲ ਦਾ, ਛੱਡ ਦੇ ਇਹਨੂੰ।
मन मत दुर मत भैड़ी मत खोटी संगत विच लग के कुमत जां दुरमत इको भाव आ दुरमत दुराचारी होने वाली भैड़े कर्मां विच प्रवृत्त करा देने वाली कुसंगत विच लगन करके विकारां विच नशियां विच डोब देने वाली निंदिया चुगली विच डोब देने वाली हंकार विच रोड़ देने वाली मत जिहड़ी दुरमत है दुरमत मद जो पीव ते बिखली पत कमली राम रसायन जो रते नानक सच अमली खोटी मत नूं धारण करके नशियां विकारां विच गलतान हो जिंदगी बर्बाद कर लैंदे ने बहुत लोग बहुत जवानियां बर्बाद हो जांदे दुरमत तीजी है फिर आ गुरमत सब तो श्रोमणी गुर की मत जीए आई कार गुरु दी शुभ सिख्या दिती होई जीव आत्मा दे काम आउंदी है संसार पौजल तो तार दिंदी जीव आत्मा शरीर तां कुछ समय लई मिलिया है जीव जन्म मरण विच पैंदा है दुख सहारदा है परलोक विच हिसाब हुंदा सूक्ष्म शरीर हिरदे दे काम आउंदी है हिरदा सवार दिंदी है जिस मन विच हिरदे विच आ जावे वस जावे सोहणी गुरु दी शुभ सिख्या गुरमत ओह फिर लोक ते परलोक सवार दिंदी है तन ते मन उज्जल कर दिंदी है निर्मल बना दिंदी है अंदरों बाहरों उज्जल निर्मल बना दिंदी सतगुर ते करनी कमाणी है कूड़ की सोए पहुंचा ना ही मनसा सच समाणी जन्म रतन जिनी खटिया भले से बन जारे भले से बन जारे कह नानक जन मन निर्मल सदा रहा है गुर नाले उन्हां दा मन ते तन निर्मल हो जांदा उज्जल हो जांदा है गुरु दी मत जिन्हां नूं प्राप्त हो जांदी है मन विच धारण कर लैंदे ने अपनी मत छड्ड दिंदे अन मत मन मत दुर मत जिन्हां त्याग दित्तियां ने को मत आदक मन रे कौन कुमत तैलीनी पर दारा निंदिया रस रचियो राम भगत ने कीनी सतगुरु तेग बहादुर इहनूं छड्डना सो मत सार सोहणी मत ओह मत सार है श्रोमणी है सब सुखदायक है इहनूं उत्तम मत भी कहा है उत्तम मत मेरा हृदय तू आओ ध्यावो गावो गुण गोबिंदा अत प्रीतम मोहि लागै नाउ ऐ उत्तम श्रेष्ठ मत सार जी नूं कह रहे ने मेरे हिरदे विच आ जा तू आके मेरे हिरदे विच वज सुमति आत्म विछैणी मत जिवें जिवें गुरु दे सन्मुख आ के नाम जपदा है बिरती एकागर हुंदी है आत्मा दे विषय दा निर्णा हुंदा है ਇਹ ਸਰੀਰ ਦਾ ਗਿਆਨ ਹੁੰਦਾ ਹੈ ਇਹ ਨਾਸਵੰਤ ਹੈ ਅਸੱਤ ਹੈ ਆਤਮਾ ਸੱਚੀ ਹੈ ਸੂਖਸ਼ਮ ਸਰੀਰ ਦੇ ਨਾਲ ਅਟੈਚਮੈਂਟ ਹੁੰਦੀ ਹੈ ਮਨ ਆਪਣੇ ਵਾਸਤਵ ਸਰੂਪ ਨਾਲ ਮਿਲਦਾ ਹੈ ਜੁੜਦਾ ਹੈ ਇਕਾਗਰ ਹੁੰਦਾ ਹੈ ਸੋਹਣੀ ਮਤ ਆਉਂਦੀ ਹੈ ਰਸ ਦਾ ਇੱਕ ਮਤ ਪੈਦਾ ਹੁੰਦੀ ਹੈ ਉਤਮ ਮਤ ਮੇਰਾ ਰਿਹਾ ਤੂੰ ਆਓ ਧਿਆਵੋ ਗਾਵੋ ਗੁਣ ਗੋਬਿੰਦਾ ਤੇਰੇ ਆਉਣ ਨਾਲ ਧਿਆਵਾਂ ਗਾਵਾਂ ਗੁਣ ਵਾਹਿਗੁਰੂ ਦੇ ਅਤ ਪ੍ਰੀਤਮ ਮੋਹਿ ਲਾਗੈ ਨਾਉ ਬਹੁਤਾ ਪਿਆਰਾ ਮੈਨੂੰ ਵਾਹਿਗੁਰੂ ਦਾ ਨਾਮ ਪਿਆਰੇ ਪ੍ਰੀਤਮ ਦਾ ਲੱਗੇ ਮਿੱਠਾ ਲੱਗੇ ਨਾਮ ਰਸ ਆਵੇ ਜਿਹਦੇ ਕਰਕੇ ਤੇਰੇ ਆਉਣ ਨਾਲ ਉਹ ਸੋ ਮਤ ਉਹ ਮਤ ਸਾਰ ਸ਼੍ਰੋਮਣੀ ਹੈ ਜਿਤ ਹਰ ਸਿਮਰੀ ਉਹ ਗੁਰੂ ਸਾਹਿਬ ਦੀ ਗੁਰਮਤ ਬਖਸ਼ੀ ਹੋਈ ਮਤ ਅਕਲ ਸੋਹਣੀ ਸਿੱਖਿਆ ਸਭ ਤੋਂ ਸ਼੍ਰੋਮਣੀ ਹੈ ਜਿਸ ਕਰਕੇ ਵਾਹਿਗੁਰੂ ਦਾ ਨਾਂ ਪਹਿਲਾਂ ਦੈਵੀ ਗੁਣ ਆਉਂਦੇ ਨੇ ਉਹਨਾਂ ਕਰਕੇ ਭਗਤੀ ਹੁੰਦੀ ਹੈ ਭਗਤੀ ਰਾਹੀਂ ਫਿਰ ਗਿਆਨ ਹੋ ਜਾਂਦਾ ਹੈ ਫਿਰ ਦੂਜਿਆਂ ਨੂੰ ਵੀ ਵੰਡਦਾ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਇਹ ਨੇ ਬੁੱਧ ਬਹੁਤ ਤੋੜੇ ਗੜੇ ਇਹ ਨੇ ਬੁੱਧ ਬਹੁਤ ਸ਼ਾਸਤਰ ਪੜ੍ਹੇ ਇਹ ਕੋਈ ਵੱਡੀ ਅਕਲ ਨਹੀਂ ਬਹੁਤੇ ਸ਼ਾਸਤਰ ਪੜ੍ਹ ਲੈਣੇ ਬਹੁਤੇ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਲੈਣਾ ਸੋ ਰਾਮ ਨੂੰ ਵੀ ਪੜ੍ਹਿਆ ਹੋਇਆ ਸੀ ਵੇਦਾਂ ਦਾ ਟੀਕਾ ਉਹਨੇ ਵੀ ਕੀਤਾ ਸੀ
ਪਰ ਹੰਕਾਰ ਨੂੰ ਨਹੀਂ ਮਾਰ ਸਕਿਆ ਸੀ। ਨਾਮ ਹਿਰਦੇ ਵਿੱਚ ਨਹੀਂ ਸੀ ਵਸਿਆ ਹੋਇਆ, ਹੰਕਾਰ ਨੂੰ ਨਹੀਂ ਮਾਰ ਸਕਿਆ, ਜਿਸ ਕਰਕੇ ਮਾਰਿਆ ਗਿਆ। ਹੰਕਾਰ ਨੇ ਮਾਰ ਲਿਆ। ਸੋ ਇਹ ਨਹੀਂ ਬੁੱਧੀ ਅਕਲ, ਬਹੁਤ ਸ਼ਾਸਤਰਾਂ ਨੂੰ ਪੜ੍ਹ ਲੈਣਾ, ਵੱਡਾ ਗਿਆਨੀ ਹੋ ਜਾ, ਬਹੁਤ ਦੁਨੀਆਂ ਨੂੰ ਜਿੱਤ ਲੈਣਾ, ਮਾਰਾਂ ਮਾਰ ਲੈਣੀਆਂ, ਬਹੁਤ ਤੋੜੇ ਗੜੇ, ਇਹ ਨੇ ਬੁੱਧ ਵਿਦਵਾਨ ਕਹੇ ਗੜ ਕਿਲੇ ਭੰਨ ਦੇਣੇ, ਦੂਜਿਆਂ ਦੇ ਕਬਜ਼ੇ ਕਰ ਲੈਣੇ। ਇਹ ਨੇ ਬੁੱਧ ਬਹੁਤ ਦੇਸ਼ ਕਮਾਏ, ਇਹ ਵੀ ਬੁੱਧੀ ਨੇ, ਬਹੁਤੇ ਦੇਸ਼ਾਂ ਵਿੱਚ ਜਾ ਕੇ ਬਹੁਤਾ ਧਨ ਇਕੱਠਾ ਕਰ ਲੈਣਾ। ਸੋ ਵਾਹਿਗੁਰੂ ਦਾ ਨਾਮ ਜਪਣਾ, ਆਪਣੇ ਆਪੇ ਦੀ ਪਹਿਚਾਣ ਕਰਨੀ, ਪਰਮਾਨੰਦ ਵਿੱਚ ਪਹੁੰਚਣਾ, ਮਨ ਦਾ ਟਿਕਾ, ਮਨ ਦੀ ਸ਼ਾਂਤੀ ਦੇਵੇ ਜਿਹੜੀ, ਉਹ ਸਭ ਤੋਂ ਸ਼੍ਰੋਮਣੀ ਹੈ, ਉਹ ਨਾਮ ਜਪਣ ਵਾਲੀ, ਗੁਰੂ ਦੀ ਮੱਤ, ਮਨ ਦੀ ਸ਼ਾਂਤੀ ਰੂਪ ਧਨ ਜਿਹੜਾ ਦੇ ਦੇਵੇ ਟਿਕਾ ਰੂਪ, ਗੁਰੂ ਦੀ ਮੱਤ, ਸ਼ੁਭ ਸਿੱਖਿਆ, ਨਾਮ ਜਪਣ ਦੀ ਪ੍ਰੇਰਨਾ ਦੇਵੇ ਜਿਹੜੀ, ਹਰ ਵੇਲੇ ਨਾਮ ਜਪਣ ਦੀ ਪ੍ਰੇਰਨਾ, ਗੁਰੂ ਸਾਹਿਬ ਦੀ ਗੁਰਮਤ ਜਿੱਥੋਂ ਵੀ ਬਾਣੀ ਪੜ੍ਹ ਲਈ ਹੈ, ਹਰ ਵੇਲੇ ਨਾਮ ਜਪਣ ਦੀ ਪ੍ਰੇਰਨਾ ਹੀ ਦਿੰਦੀ ਹੈ। ਜਪਹੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਸੋ ਆਪਾਂ ਸ਼ਬਦ ਵੀ ਸੁਣੇ ਨੇ, ਹਿਰਦੇ ਵਿੱਚ ਮਹਾਰਾਜ ਤੁਹਾਡਾ ਆਸਰਾ ਹੈ। ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤਿਆਈ ਹੈ ਹਰ ਪੁਰਖ ਨਿਰੰਜਨਾ, ਜਹ ਹਰ ਸਿਮਰਨ ਭਇਆ, ਤਹ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਨਾ, ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਧੰਨ ਗੁਰੂ ਰਾਮਦਾਸ ਮਹਾਰਾਜ, ਸਾਨੂੰ ਤਾਂ ਗੁਰੂ ਸਾਹਿਬਾਂ ਨੇ ਇਹੋ ਹੀ ਮਤ ਸ਼ੁਭ ਸਿੱਖਿਆ ਦਿੱਤੀ, ਵਾਹਿਗੁਰੂ ਦਾ ਨਾਮ ਜਪ ਕੇ ਸੰਸਾਰ ਭਵਜਲ ਤੋਂ ਦੁੱਖਾਂ ਦੇ ਸਮੁੰਦਰ ਵਿੱਚੋਂ ਨਿਕਲ ਜਾਈਦਾ ਹੈ, ਤਰਨਾ ਹੁੰਦਾ ਹੈ। ਸੋ ਮਤ ਸਾਰ ਜਿਤ ਹਰ ਸਿਮਰੀ ਜੈ, ਜਿਸ ਕਰਕੇ ਵਾਹਿਗੁਰੂ ਦਾ ਨਾਮ ਯਾਦ ਆਵੇ, ਕਰ ਕਿਰਪਾ ਜਿਸ ਆਪੇ ਦੀਜੈ, ਪਰ ਜੀਤੇ ਕਿਰਪਾ ਕਰਕੇ ਮਹਾਰਾਜ ਉਹਨੂੰ ਪ੍ਰਾਪਤ ਹੁੰਦੀ ਹੈ ਆਤਮ ਵਿਛੈਣੀ ਮਤ, ਜਿਹਨੂੰ ਕਿਰਪਾ ਕਰਕੇ ਆਪੇ ਦੇ ਦਿੰਦੇ ਹੋ, ਤਰੁੱਠ ਕੇ ਪ੍ਰਸੰਨ ਹੋ ਕੇ, ਤਾਂ ਹੀ ਆਪਾਂ ਅਰਦਾਸਾਂ ਕਰਨੀਆਂ, ਕਿਰਪਾ ਕਰੋ ਸੱਚੇ ਪਾਤਸ਼ਾਹ, ਮਿਹਰ ਕਰੋ, ਸੁਖ ਸਹਿਜ ਆਨੰਦ ਹਰ ਨਾਉ। ਫਿਰ ਜਿਹਨਾਂ ਨੂੰ ਇਹ ਮਤ ਆ ਜਾਂਦੀ, ਉਹਨਾਂ ਦੇ ਅੰਦਰ ਸੁੱਖ ਟਿਕਾ, ਸਹਿਜ ਸੁੱਖ, ਇੱਕ ਰਾਸ ਸੁਤੇ ਸਿੱਧੀ ਸੁੱਖ ਟਿਕਾ ਬਣ ਜਾਣਾ, ਆਨੰਦ ਹਰ ਨਾਉ, ਆਨੰਦ ਖੇੜਾ, ਹਰੀ ਵਾਹਿਗੁਰੂ ਦਾ ਨਾਮ ਖੇੜਾ, ਅਤੇ ਹਰੀ ਵਾਹਿਗੁਰੂ ਦਾ ਹਰ ਵੇਲੇ ਨਾਮ ਦਾ ਉਚਾਰਨ ਹੁੰਦਾ, ਇਹ ਰੌਂ ਚੱਲ ਪੈਂਦੀ ਹੈ, ਐਸੀ ਮੱਤ ਆ। ਗੁਰੂ ਸਾਹਿਬ ਦੀ ਗੁਰਮਤ ਹਿਰਦੇ ਵਿੱਚ ਵੱਸ ਜਾਵੇ, ਫਿਰ ਇਹ ਸਾਰੇ ਗੁਣ ਆ ਜਾਂਦੇ ਨੇ, ਇਹ ਸਾਰੀਆਂ ਬਰਕਤਾਂ ਆ ਜਾਂਦੀਆਂ, ਸਹਿਜ ਸੁੱਖ, ਆਨੰਦ ਖੇੜਾ, ਹਰੀ ਵਾਹਿਗੁਰੂ ਦਾ ਨਾਮ ਦਾ ਚਿੰਤਨ। ਨਾਨਕ ਜਪਿਆ ਗੁਰਮਿਲ ਨਾਉ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਆਪਣੇ ਆਪ ਨਹੀਂ ਗੁਰ ਸਿੱਖੋ, ਗੁਰੂ ਦੇ ਨਾਲ ਮਿਲ ਕੇ, ਗੁਰੂ ਦੇ ਨਾਲ ਇੱਕਮਿਕ ਹੋ ਕੇ, ਗੁਰੂ ਦੇ ਸਨਮੁਖ ਹੋ ਕੇ, ਗੁਰੂ ਵਾਲੇ ਬਣ ਕੇ, ਗੁਰੂ ਦੇ ਕੋਲੋਂ ਲੈ ਕੇ ਨਾਮ, ਅਤੇ ਉਹਨਾਂ ਦੀ ਕਿਰਪਾ ਨਾਲ ਹੀ ਅਸਾਂ ਨੇ ਜਪਿਆ ਹੈ, ਉਹਨਾਂ ਦੀ ਸਤਸੰਗਤ ਕਰਕੇ ਹੀ ਜਪਿਆ ਹੈ, ਗੁਰੂ ਦੀ ਸਤਸੰਗਤ ਵਿੱਚ ਬੈਠ ਕੇ ਹੀ ਕੀਰਤਨ ਸੁਣਿਆ ਜਾਂਦਾ ਹੈ, ਕੀਰਤਨ ਨਾਲ ਗਾਇਆ ਜਾਂਦਾ ਹੈ, ਗੁਰੂ ਦੀ ਸਤਸੰਗਤ ਵਿੱਚ ਬੈਠ ਕੇ ਬਾਣੀ ਸੁਣੀ ਜਾਂਦੀ ਹੈ। ਨਾਮ ਗੁਰਮੁਖ ਜਪਦੇ ਨੇ, ਜਪਾਉਂਦੇ ਹਨ, ਜਪਿਆ ਜਾਂਦਾ ਹੈ, ਅਤੇ ਰਹਿਮਤਾਂ ਹੁੰਦੀਆਂ ਨੇ, ਗੁਰੂ ਦੇ ਕੋਲ ਹੈ ਹੀ ਇਹ ਦਾਤ ਵੱਡੀ ਹੈ ਨਾਮ ਦੀ। ਨਾਨਕ ਕਹਿ ਕਰ ਕੇਵਲ ਨਾਮ, ਗੁਰ ਨਾਨਕ ਜਪਿਆ ਗੁਰਮਿਲ ਨਾਉ, ਗੁਰੂ ਦੇ ਨਾਲ ਮਿਲ ਕੇ ਨਾਮ ਜਪਿਆ ਹੈ ਅਸਾਂ ਨੇ, ਇਹ ਮਤ ਗ੍ਰਹਿਣ ਕੀਤੀ ਹੈ। ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਇਹੀ ਅਰਦਾਸ ਕਰਨ ਸੱਚੇ ਪਾਤਸ਼ਾਹ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਇਹ ਬਖਸ਼ਿਸ਼ ਕਰੋ, ਮਿਹਰ ਕਰੋ, ਸੁਮਤ ਬਖਸ਼ੋ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸੁਮਤ ਬਖਸ਼ਣੀ ਜੀ। ਸੁਖ ਸਹਿਜ ਆਨੰਦ ਹਰ ਨਾਓ, ਨਾਨਕ ਜਪਿਆ ਗੁਰ ਮਿਲ ਨਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਤੂੰ ਸਭ ਵਿਸਾਰਨਾ ਅੰਗੀਕਾਰ ਹੁਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸੱਚ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਹੋ ਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ, ਸਬਦ ਤਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਧ ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣ, ਸੁਣ ਤੇ ਪੁਨੀਤ ਕਹਿਤੇ ਪਵਿੱਤਾ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ, ਸੁਣ ਤੇ ਪੁਨੀਤ ਕਹਿਤੇ ਪਵਿੱਤਾ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ

अब कैसे मरूं, मरन मन माने

ए मन हर जी त्याए तू, एक मन एक चित पाए

बाबा मन साचा मुख साचा कहिए मुख